ਕਵਣ ਸੁਣੇਗਾ ਭਗਤ ਕਵਣ ਕਵਣ।

ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪ੍ਰਵੈ ਕੱਚ ਖਾਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਕਾ

0: ਕਿੱਥੇ ਕਿੱਥੇ ਰਤਨ ਤੂੰ ਹੁੰਦਾ
1: ਕਿੱਥੀਆਂ ਪਾਣੀ ਕਿੱਥੀਆਂ ਪਾਣੀ ਕਿੱਥੇ ਪਾਸ ਰਹਿੰਦਾ
0: ਕਿੱਥੀਆਂ ਸੁਣਦੀ ਨਾਨਕ ਅੰਤ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤੂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ

ਜੋ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨ ਕਰਨ ਆ ਜਾਈ। ਸੋ ਪਾਤ ਸਾਹੂ ਸਾਹ ਪਤ ਸਾਹਿਬ, ਨਾਨਕ ਰਹਿਣ ਰਜਾਈ।

ਮੁਖ ਪੁੱਤ ਭੁੱਖੈ ਖਾਈ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਇ ਸਾਚਾ ਸਾਹਿਬ ਸਾਚੈ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ

ਰਹਤੇ ਕਮ ਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਾਰ ਕੇ ਜਨ ਸਤਿਗੁਰ ਸਾਹਿਬ।

ਸਤਿਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ।

ਹੈ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ

ਆਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ।

ਰਾਜ ਸਭ ਸੁਵਾਰਣਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ

ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਾਉ, ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੁਆ, ਤਿਤ ਘਰ ਅਨਹਦ ਵਾਜੇ ਅਨਦ ਸੁਨਹੁ

कोई न जाने तू बरायंत ऊचे देव ऊचा भगवंत सगल समागिरी

ਸਤ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿਗੁਰੂ ਦੀ ਪਾਛੇ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆ ਹੈ ਫਿਰ ਅੰਕਿਤ ਗੁਰ ਦੇ ਅਮਰਦਾਸ ਰਾਮਦਾਸ ਸੇਵੇ ਸਹਾਇ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਏ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦਿਆਦਾ ਚਾਹੇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰ ਆਤਮ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਰਦਾਰ ਦਾ ਚੈਂਤਰ ਕੇ ਖਸਤ ਬੋਲੋ ਜੀ ਵਾਹਿਗੁਰੂ ਕੀ ਮਹਾਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਡੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਵਾਹੀ ਦੇਖ ਰਿੜਕੀ ਦਾ ਦਿਨਾਂ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਿੱਤੇ ਅੰਦਰ ਕੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਸ ਹੀ ਦੇ ਉੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੀਆਂ ਤੇ ਚੜੇ ਆਰ ਨੇ ਚੜਾਏ ਗਏ ਉਹ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਕੇਸਰ ਸਰਸਰ ਸਿੰਘ ਪਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿੱਤ ਆਵਣ ਕਾਸਤ ਕਾਸਰ ਸਿੱਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰਚਿਆ ਰਿਹਾ ਹੈ ਦੇਖ ਦੇਖ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰੱਖ ਕੇ ਆਪ ਵਾਹਿਗੁਰੂ ਗੁਰੂ ਕੀ ਗੁਰੂ ਪੰਥ ਸਦਾ ਸਹਿਜ ਤਿਆਰ ਜੀ ਗੁਰਦੁਆਰਾ ਨਿਰਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪਦੇ ਪੰਥ ਨੂੰ ਵਿਚੋੜ ਲਿਆ ਗਿਆ ਹੈ ਉਹਨਾਂ ਦੇ ਗੁਰੂ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਲੋਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਦਤਾਰ ਜੀ ਹੋ ਆਪਦੇ ਚਰਨ ਕਾਮਨਾ ਦਰਦਾਸ ਦੀ ਦਾਰ ਆਪਣੀ ਬਖਸ਼ ਕੀਤੀ ਹੈ ਆਪਦੇ ਚਰਨਾ ਪਿੱਤਰ ਗੁਰਬਾਣੀ ਸੁਖਮਨ ਸਾਹਿਬ ਦੇ ਪਾਠ ਦਿੱਤਾਰ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾ ਸੋਧ ਦਰ ਰਹਿ ਰਾਸਤ ਪਾਠ ਕੀਤੇ ਕਿਰਪਾ ਕਰੋ ਕੁਈਆਂ ਭੁੱਲ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚ ਕਹਿਣ ਪ੍ਰਮਾਣ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਅਨੁਸਾਰ ਵਾਰਤਾ ਕਰੋ ਜੀ ਅੱਗੋਂ ਤੋਂ ਸ਼ੋਧ ਦੇ ਪਿੱਤਰ ਬਾਣੀ ਟਾਲੀ ਬਾਰ ਬੁੱਧੀ ਬਖਸ਼ਿਸ਼ ਕਰੋ ਵੀ ਮੈਨੂੰ ਅੱਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਛੀਆਂ ਦਾਤਾਂ ਵਿੱਚੋਂ ਪਿੱਤਰ ਕੜਾਹ ਸਾਹਿਬ ਦੀ ਜਗ੍ਹਾ ਤਿਆਰ ਕਰ ਹਾਜ਼ਰ ਦਤਾਰ ਆਪ ਜੀ ਭੋਗ ਲਾਓ ਸ਼ੀਲ ਪ੍ਰਸਾਦ ਸਾਹ ਸਿੰਘ ਦਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਨਾਮ ਜਪ ਬਖਸ਼ੀ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਵ ਦੇ ਰੱਖਿਆ ਬਖਸ਼ ਕਰੋ ਜੀ ਕੀ ਮਨਵਾਜ ਕਿਰਪਾ ਕਰੋ ਆਪਦੀ ਬਖਸ਼ੀਆਂ ਦਾਤਾਂ ਦੀ ਨਗਰਾਂ ਤੁਰ ਸਵਾਰੀਆਂ ਪ੍ਰਵਾਨ ਕਰਨੀ ਦਤਾਰ ਕਿਰਪਾ ਕਰੋ ਆਪਦੇ ਚਰਨਾਂ ਸੇਵਾ ਕਰਦੇ ਸਾਰੇ ਪਹਿਲੀ ਸਿੰਘਾਂ ਸਿੰਘਣੀਆਂ ਤੰਦਰੁਸਤੀ ਬਖਸ਼ੋ ਚਾਟੀ ਕਲਾ ਬਖਸ਼ੋ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ੀ ਵਾਲਤਾ ਕਰੋ ਗਰੀਬ ਰਿਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੀਆਂ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰ ਦੇ ਤਿੰਨ ਫੁੱਲ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਸੰਤਾਂ ਗ੍ਰੰਥ ਦਾਰ ਪਿਤਾ ਯਾਦ ਚਰ ਕਮਾ ਦਾਰ ਦਾਰ ਪਿਤਾ ਜੀ ਹੋ ਅੱਜ ਦਰ ਕੇ ਸੇਵਾਦਾਰ ਭਾਈ ਮਨਪ੍ਰੀਤ ਸਿੰਘ ਜੀ ਨੂੰ ਆਪ ਨਵੀਂ ਕਾਰ ਦੀ ਦਾਤ ਬਖਸ਼ੀ ਕੀਤੀ ਧੰਨਵਾਦ ਕਰਦੇ ਹਾਂ ਬੇਨਤ ਮਾਇਆ ਕਿ ਹਾਜ਼ਰੀ ਦਾਰ ਪ੍ਰਵਾਨ ਕਰੋ ਬਚ ਕਰ ਦਾਰ ਜੀ ਹੋ ਭਾਈ ਮਨਪ੍ਰੀਤ ਸਿੰਘ ਨਵੀਂ ਕਾਰ ਸੁਖੜਾਉਣੀ ਕਰਨੀ ਸਬਰ ਕਰ ਸਮਝਾਂ ਹੋ ਕੇ ਆਪਣੀ ਸੇਵਾ ਆਪ ਰੱਖਿਆ ਬਖਸ਼ੀ ਬਾਤ ਦਾ ਕਾਰਜ ਦਾਰ ਕਿਰਪਾ ਕਰੋ ਜੀ ਦਾਰ ਜੀ ਹੋ ਸਰਗਵਾਸੀ ਸਰਦਾਰ ਨੂਰ ਸਿੰਘ ਜੀ ਬਸੀ ਦੇ ਦਾਰ ਜੀ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਬੇਨਤ ਮਾਇਆ ਪਰਿਵਾਰ ਨੂੰ ਆਦਿ ਚਰਨਾ ਪੇਟਾ ਕੀਤੀ ਪ੍ਰਵਾਨ ਦਾਰ ਬਖਸ਼ੀ ਕਰੋ ਸਰਦਾਰ ਸੂਰ ਸਿੰਘ ਦਾਰ ਸਦੂਰ ਸਿੰਘ ਰਾਮ ਦੇ ਸਮਾਜ ਲੋਕ ਦੀ ਯਾਤਰਾ ਕਰਦੇ ਹੋਈਆਂ ਭੁਲਾ ਚੁੱਕੇ ਮਾਹੀ ਬਖਸ਼ਿਆਰਨੀ ਉਹਨਾਂ ਦੇ ਗੁਣਾ ਕੇ ਨਾਚ ਕਰਦੇ ਹੁੰਦੇ ਆਤਮ ਨੂੰ ਚੰਨਾ ਹੀ ਨਿਵਾਸ ਬਖਸ਼ਿਓ ਠੰਡ ਬਖਸ਼ੋ ਆਤਮ ਨਿਵਾਸ ਨੂੰ ਬਚਾ ਕੇ ਪਰਿਵਾਰ ਨੂੰ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਭਾਣਾ ਵੀ ਨਿਵਾਲ ਵਿਭਾਗ ਬਖਸ਼ੋ ਪਰਿਵਾਰ ਸੁੱਖ ਰੱਖੋ ਦੀਦ ਵਾਲੇ ਬਖਸ਼ਿਆ ਦਾਰ ਵਿਛੜੀ ਹੋਈ ਆਤਮ ਨੂੰ ਸ਼ਾਂਤੀ ਬਖਸ਼ੋ ਜੀ ਗੁਰੂ ਜੀ ਮੈਂ ਮੇਰ ਕੋਲ ਦਤਾਰ ਜੀ ਹੋ ਅੱਜ ਦੇ ਪਾਤਸ਼ਾਹੀ ਭਾਈ ਪ੍ਰੀਤਮ ਸਿੰਘ ਤੇ ਵੀਰਪਾਲ ਕੋਲ ਨਵਾਂ ਘਰ ਬਣਾ ਰਹੇ ਚੱਜ ਦੇ ਵਿੱਚ ਅੜਚਣ ਆ ਰਹੀਆਂ ਨੇ ਆਪ ਪਰਿਵਾਰ ਨੂੰ ਮਿਹਨਤ ਮਾਰ ਪੇਟਾ ਕੀਤੀ ਅਰਦਾਸ ਜੀ ਕਰ ਨਵਾਂ ਘਰ ਬਣਾਉਣ ਲੱਗੇ ਹਾਂ ਤੇ ਆਪ ਅੰਸ਼ਾਂ ਸਿਹਤਾਂ ਬਖਸ਼ੋ ਮੇਰੇ ਭਰਾ ਆਪਣੇ ਸਿਹਤ ਸਿਹਤ ਰੱਖੋ ਤੇ ਆ ਰਹੀਆਂ ਅੜਚਣਾਂ ਦੇ ਤਾਰ ਆਪ ਦੂਰ ਕਰਕੇ ਸਿਹਤ ਕੋਈ ਨਵਾਂ ਘਰ ਬਣਾਉਣ ਵਾਸਤੇ ਹਿੰਮਤ ਬਖਸ਼ੋ ਤਾਕਤ ਬਖਸ਼ੋ ਬਲ ਤਾਕਤ ਬਖਸ਼ੋ ਸਮਾਂ ਬਖਸ਼ੀ ਕਰਨ ਦੀ ਕਿਰਪਾਲਤਾ ਕਰੋ ਦਾਸ ਸੇਵਕਾਂ ਦੀਆਂ ਸ਼ੁਭਕਾਮਨਾਵਾਂ ਆਸਾ ਭਰਾ ਪੂਰੀਆਂ ਕਰੋ ਕਮਾਈਆਂ ਸਫਲ ਕਰੋ ਦਾਤੇ ਇਲਾਜ ਪਤ ਰੱਖੋ ਜੀ ਸੱਚੇ ਪਾਤਸ਼ਾਹ ਜੀ ਹੋ ਅੱਜ ਦਰ ਕੇ ਸੇਵਾਦਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹੋ ਭਾਈ ਪਰਮਜੀਤ ਸਿੰਘ ਦਿੱਲੀ ਵਾਲਿਆਂ ਦੀ ਦੇਰ ਉਲਟਾ ਵਾਸਤੇ ਉਹਨਾਂ ਵੱਲੋਂ ਅਰਦਾਸ ਬੇਨਤੀ ਆ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਭਾਈ ਪਰਮਜੀਤ ਸਿੰਘ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਕਿਰਪਾ ਕਰਕੇ ਦਿੱਤਾ ਚਾਲੀ ਕਿਲੇ ਬਖਸ਼ੀ ਕਰੀ ਕਿਰਪਾਲਤਾ ਕਰੋ ਆਪਣੇ ਚਰਨਾਂ ਦੀ ਸੇਵਾ ਦੀ ਦਾਲ ਬਖਸ਼ ਕਰੋ ਜੀ ਗੁਰੂ ਜੀ ਮੇਰਾ ਦਰਬਾਰ ਮਿਹਰਾਂ ਕਰਿਓ ਸੱਚੇ ਪਾਤਸ਼ਾਹ ਜੀ ਹੋ
خاص عمر سے کو انہوں ایک طرف بھاگ پہ آج بخشی کر کے سات ہزار بخشو چنا جوڑے جو بنتا ہے پیار بخشی بنا کر نہیں گریب مہاراج دور دراز کرنے بیٹھے ہیں سنگت گریب مہاراج لائف ختم کر رہی ہیں انہوں نے حاضری پرمان کرو گھڑیاں لے کر دیتا ہر آپ نے کرپا کی سنگت ادو بخشے نے سنگت آپ کے چرنا دھنواد کر دیا شکریہ ادا کر دیا بھی اگر تمایا آن لائن گرو کر گرو گھر سیوا سنگھ ہر سنگت مایا پیٹا کر چرنا پرمان کرو بخشا سب نے کمائی سب کرو کار واد دیتا ہر سب سنگت دیا شبھ کامنا سنگت پوریا کرو جی میرا نے کرا سیوا پرمان کرو پلو تم بھائی بخشو کوئی تو رکم نام بخشے کر بڑھ شام کی کتھا کی دوبارہ ہمتا واسطے آگا بخشو رہندے کار سوار کی چرنا دنوا دی بناؤ شو دے پتہ سوارا نکلوا دے سار صحیح پیارے میرا جنم دیوتا نام جتا ہوا نانک نام چڑھ دی کلا تیرے پانے واہگرو جی کا خالصہ واہگرو جی کی فتح دوہرا گیا بھائی اکال کی دوی چلائے پنت سب سکھن کو حکم ہے گرو مانیو گرنتھ گرو گرنتھ جی مانیو پرگٹ گرا کی جو پرب کو مل بوجھ ہے کوج جبد محل راج کرے گا خالصہ آگی رہے نہ کوئی خوار ہوئے تا ملے گے بجے شرن جو واہ گرو نام جہاز ہے چڑھے سو اترے پا جو شردا کر

ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਸ਼ਮੀਰ ਪਾਵੋ ਡੁੱਬਦੇ ਪੱਥਰ ਤਾਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਚਰਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅਲਾਹੀ ਬਾਣੀ ਤੇ ਹੁਕਮਨਾਮੇ ਭਾਵ ਪਾਠ ਕਥਾ ਤੇ ਕੀਰਤਨ ਸਰਵਨ ਕਰਕੇ ਬਖਸ਼ਾਂ ਲਹਿਰੀ ਪਰਮ ਸਤਿਕਾਰ ਜੋ ਸਾਧ ਜੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਉਲਟ ਅੱਗੇ ਹੋ ਜਾ ਆਪ ਜੀ ਨੇ ਅਰਦਾਸ ਉਪਰੰਤ ਤਨਾਸੀ ਮਹਿਲਾ ਤੀਜਾ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਬਖਸ਼ਿਆ ਹੋਇਆ ਬੜਾ ਸੁੰਦਰ ਹੁਕਮਨਾਮਾ ਸਰਵਨ ਕੀਤਾ ਹੈ ਤਨਾਸੀ ਤੇ ਕਾਚਾ ਧਨ ਇੱਥੇ ਨਾਮ ਤੋਂ ਬਿਨਾਂ ਜੋ ਵੀ ਆਪਾਂ ਕਰਦੇ ਹਾਂ ਸਾਰਾ ਕਾਚਾ ਧਨ ਹੀ ਹੈ। ਸੱਚੇ ਧਨ ਨਾਲ ਜੁੜਨ ਲਈ ਸਾਨੂੰ ਉਪਦੇਸ਼ ਹੈ ਗੁਰੂ ਸਾਹਿਬ ਦਾ ਪਹਿਲੀਆਂ ਤੁਕਾਂ 'ਚ ਗੁਰੂ ਕਿਰਪਾ ਕਰੇ ਅਰਦਾਸ ਕਰੀਏ ਸਾਨੂੰ ਆਪਣੇ ਚਰਨਾਂ 'ਚੋਂ ਨਾਮ ਦੀ ਦਾਤ ਬਖਸ਼ ਕੇ ਆਪਣੇ ਚਰਨਾਂ ਦਾ ਪਿਆਰ ਬਖਸ਼ੇ। ਸੂਚਨਾਵਾਂ ਨੌਰਥ ਅਤੇ ਸਾਊਥ ਹਾਲ ਦੀਆਂ ਬਿਲਡਿੰਗਾਂ ਦੋ ਨਜ਼ਰੀਆਂ ਬਣ ਰਹੀਆਂ ਨੇ ਦਸਵੰਧ ਕੱਢਣ ਲਈ ਬੇਨਤੀ ਕੀਤੀ ਜਾਂਦੀ ਹੈ ਜੀ। ਅਗਲੀ ਹੈ ਸੂਚਨਾ ਜੋ ਸਬੰਧ ਦੇ ਭਲੇ ਸਹਿਜ ਪਾਠ ਆਪਾਂ ਘਰਾਂ 'ਚ ਅੱਗੇ ਵੀ ਰੱਖਦੇ ਹਾਂ ਅਤੇ ਹੁਣ ਵੀ ਰੱਖ ਰਹੇ ਹਾਂ। ਆਪ ਜੀ ਨੂੰ ਬੇਨਤੀ ਹੈ ਕਿ ਜੇ ਨਹੀਂ ਹਾਲੇ ਸ਼ੁਰੂ ਕੀਤਾ ਤਾਂ ਕਰ ਲਓ, ਬਹੁਤ ਸਮਾਂ ਹੈ, ਅਕਤੂਬਰ ਦੇ ਅਖੀਰ 'ਤੇ ਉਹਨਾਂ ਦੇ ਭੋਗ ਪੈਣਗੇ। ਅੱਜ ਦਾ ਪ੍ਰੋਗਰਾਮ ਅੱਜ ਸਾਡੇ ਪਾਸ ਗਿਆਨੀ ਲਖਵਿੰਦਰ ਸਿੰਘ ਜੀ ਆਏ ਨੇ ਸੋਮਵਾਰ ਤੋਂ। ਕੱਲ੍ਹ ਉਹਨਾਂ ਨੇ ਸ੍ਰੀ ਜਪਜੀ ਸਾਹਿਬ ਲੜੀਵਾਰ ਕਥਾ ਉਸਦੀ ਸ਼ੁਰੂ ਕੀਤੀ ਹੈਗੀ ਆ ਅਤੇ 27 ਤਰੀਕ ਤੱਕ ਉਹਨਾਂ ਨੇ ਪੂਰੀ ਕਰਨੀ ਆ। ਸੰਗਤਾਂ ਨੂੰ ਬੇਨਤੀ ਆ ਕਥਾ ਸਰਵਨ ਕਰ ਲਈ, ਕਿਉਂਕਿ ਸਾਰਾ ਸਤੰਬਰ ਦਾ ਮਹੀਨਾ ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਹੀ ਸਮਰਪਿਤ ਹੈਗਾ। ਉਸਦੇ ਪਾਠ ਕਰਨੇ ਆਉਂਦੇ ਹੋਣੇ ਚਾਹੀਦੇ ਨੇ, ਉਸਦੇ ਅਰਥ ਸਾਨੂੰ ਪਤਾ ਹੋਣੇ ਚਾਹੀਦੇ ਨੇ ਅਤੇ ਨਾਲ ਜੇ ਹੋ ਸਕੇ ਤਾਂ ਉਹ ਸਾਨੂੰ ਜ਼ਬਾਨੀ ਕਰਨਾ ਵੀ ਆਉਂਦਾ ਹੋਣਾ ਚਾਹੀਦਾ। ਉਸ ਲਈ ਸੰਤਿਆਂ ਦਾ ਵੀ ਪ੍ਰੋਗਰਾਮ ਹੈਗਾ ਕੀਤਾ ਗਿਆ, ਅਰਥ ਸਮਝਾਉਣ ਦਾ ਵੀ ਹੈ, ਸਾਰਾ ਕੁਛ ਪ੍ਰਬੰਧਕ ਕਮੇਟੀ ਵੱਲੋਂ ਇੰਤਜ਼ਾਮ ਹੈਗਾ। ਆਪ ਜੀ ਨੇ ਜ਼ਰੂਰ ਉਸ ਦੇ ਵਿੱਚ ਹਿੱਸਾ ਲੈ ਕੇ ਅਤੇ ਗੁਰੂ ਦੀਆਂ ਬਖਸ਼ਾਂ ਲੈਣੀਆਂ। ਨਾਲ ਹੀ ਅੱਜ ਸਾਡੇ ਪਾਸ ਸ੍ਰੀ ਦਰਬਾਰ ਸਾਹਿਬ ਜੀ ਦੇ ਸਾਬਕਾ ਕੀਰਤਨੀਏ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਨੇ ਆ ਕੇ ਅੱਜ ਤੋਂ 7 ਤਰੀਕ ਤੱਕ ਲਾਜਮੰਡ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਾ। ਸਮਾਂ ਉਹਨਾਂ ਦਾ ਹੋਵੇਗਾ ਜੀ 7:45 ਤੋਂ 8:30। ਪਹਿਲਾ ਕੀਰਤਨ ਕਰਨਗੇ ਭਾਈ ਸਾਹਿਬ ਓਂਕਾਰ ਸਿੰਘ ਜੀ, ਉਹਨਾਂ ਦਾ ਕੀਰਤਨ ਜਥਾ 7 ਵਜੇ ਤੱਕ, 7 to 8:45 ਤੱਕ ਕਥਾ ਹੋਵੇਗੀ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਕਰ ਰਹੇ ਹੋਣਗੇ ਸ੍ਰੀ ਜਪਜੀ ਸਾਹਿਬ ਜੀ ਦੀ। ਸੋ 8:30 ਤੋਂ 8:30 ਸਮਾਪਤੀ ਹੋਵੇਗੀ। ਸੋ 8:30 ਤੋਂ ਲੈ ਕੇ 8:30 ਤੱਕ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਨੇ ਕੀਰਤਨ ਕਰਨਾ ਹੈਗਾ ਹੁਣ ਅਗਲੇ 7 ਤਰੀਕ ਤੱਕ ਐਤਵਾਰ ਨੂੰ ਛੱਡ ਕੇ। 31 ਰਾਗ ਦਰਬਾਰ ਹੋ ਰਿਹਾ ਜੀ ਸਤੰਬਰ ਦੀ 11, 12, 13 ਨੂੰ। 12 ਸਤੰਬਰ ਨੂੰ ਪਹਿਲਾ ਪ੍ਰਕਾਸ਼ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ। ਇਸ ਦੇ ਸੰਬੰਧ ਵਿੱਚ ਪਰਸੋਂ ਨੇ ਕੱਲ੍ਹ ਹੀ ਰੱਖਿਆ ਸੀ ਸਹਿਜ ਪਾਠ ਰੱਖਿਆ ਗਿਆ ਅਤੇ ਉਸ ਦੇ ਭੋਗ ਵੀ 27 ਨੂੰ ਪੈਣੇ ਨੇ, ਐਤਵਾਰ ਹੈ ਉਸ ਦਿਨ, ਅਤੇ ਨਾਲ ਨਗਰ ਕੀਰਤਨ ਵੀ ਛੋਟਾ ਉਸੇ ਦਿਨ ਹੀ ਹੋਣਾ। ਸੋ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਹੈ ਸਾਰਾ ਪ੍ਰੋਗਰਾਮ ਆਪ ਜੀ ਦੇ ਪ੍ਰਬੰਧਕ ਕਮੇਟੀ ਵੱਲੋਂ ਅਤੇ ਸੰਗਤਾਂ ਵੱਲੋਂ। ਕਾਫੀ ਸੂਚਨਾਵਾਂ ਮੈਂ ਛੱਡ ਜਾਣੀ ਹੁਣ। 17 ਨੂੰ ਹੈ ਜੀ ਵਿਆਹ ਦਾ ਪੁਰਬ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ। ਹਾਂ, ਇੱਕ ਕਾਲਜ ਪ੍ਰੈਪ ਦੀ ਹੈਗੀ ਆ ਕਿ ਉਹਨਾਂ ਦੀ ਕਲਾਸਾਂ 13 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਨੇ। 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚੇ ਬੱਚਿਆਂ ਨੂੰ ਦਾਖਲ ਕਰਾ ਕੇ ਉਸ ਤੋਂ ਲਾਭ ਉਠਾਓ ਜੀ। ਅਤੇ ਬਾਕੀ ਸੂਚਨਾਵਾਂ ਮੈਂ ਹੁਣ ਨਹੀਂ ਦੇਣਾ ਦੇਵਾਂਗਾ, ਸਮੇਂ ਨੂੰ ਮੁੱਖ ਰੱਖਦਾ ਹੋਇਆ। ਆਉਣ ਆਪਾਂ ਕੀਰਤਨ ਸਰਨ ਕਰੀਏ ਭਾਈ ਸਾਹਿਬ ਓਂਕਾਰ ਸਿੰਘ ਜੀ ਹੋਣੇ ਵਾਲਿਆਂ ਪਾਸੋਂ। ਵਾਹਿਗੁਰੂ ਜੀ ਕਾ

ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਸਵਾਸ ਸਵਾਸ ਬੰਦਗੀ, ਉੱਠਦੇ ਹਾਂ, ਬਹਿੰਦੇ ਹਾਂ, ਸੌਣ ਲੱਗੇ ਹਾਂ, ਜਾਗਣ ਲੱਗੇ ਹਾਂ, ਪਰਮਾਤਮਾ ਦਾ ਨਾਮ ਸਾਡੀ ਰਸਨਾ 'ਤੇ ਆ ਜਾਏ। ਜੇ ਅਸੀਂ ਬਹਿ ਕੇ ਜਪ ਰਹੇ ਹਾਂ, ਇਹ ਵੀ ਉਹਦੀ ਕਿਰਪਾ ਦੀ ਨਿਸ਼ਾਨੀ ਹੈ। ਗੁਰੂ ਘਰ ਆ ਰਹੇ ਹਾਂ, ਸੇਵਾ ਕਰ ਰਹੇ ਹਾਂ, ਭਾਵੇਂ 5 ਮਿੰਟ, ਭਾਵੇਂ 10 ਮਿੰਟ, ਭਾਵੇਂ 2 ਮਿੰਟ ਹੀ ਮਹਾਰਾਜ ਦਾ ਨਾਮ ਲਿਆ, ਕਹਿੰਦੇ ਨੇ ਇਹ ਉਹਦੀ ਖੁਸ਼ੀਆਂ ਦੀ ਨਿਸ਼ਾਨੀ ਹੈ। ਜਿਸ ਨੂੰ ਬਖਸ਼ ਲਏ ਮੇਰੇ ਪਿਆਰੇ, ਸੋਜਸ ਤੇਰਾ ਗਾਵ, ਕਰਮਾਂ ਵਾਲੀਆਂ ਰੂਹਾਂ, ਭਾਗਾਂ ਵਾਲੇ ਪਰਿਵਾਰ, ਬੱਚੇ, ਬਜ਼ੁਰਗ, ਜਵਾਨ ਮਹਾਰਾਜ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਲੈਂਦੇ ਨੇ। ਇਕੱਲਾ ਆਸਰਾ ਹੀ ਨਹੀਂ, ਇੱਕ ਇੱਕ ਸਵਾਸ ਸਫਲਾ ਬਣਾ ਜਾਂਦੇ ਹਨ। ਕੀਰਤਨ ਵਿੱਚ ਬੇਅੰਤ ਫੁੱਲਾਂ ਹੋ ਜਾਂਦੀਆਂ ਨੇ। ਆਪ ਬਖਸ਼ ਲੈਣਾ ਜੀ, ਆਓ ਸਨਮਾਨਯੋਗ ਭਾਈ ਸਾਹਿਬ ਜੀ, ਗਿਆਨੀ ਨਵਨੀਤ ਸਿੰਘ ਜੀ, ਉਹ ਆਪ ਜੀਆਂ ਨੂੰ ਗੁਰਮਤ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਭੁੱਲ ਚੁੱਕ ਦੀ ਖਿਮਾ ਅਸੀਸ ਦਿਓ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਜੇ ਤੂੰ ਤੁਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰ ਦਾਤੜੀ ਨਿਤ ਹਿਰਦੈ ਰੱਖਾਂ ਸੰਭਾਲ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਕਿਰਪਾਲੂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮਾਂ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਬਖਸ਼ਿਸ਼ ਗੁਰੂ ਕਿਰਪਾ ਸਦਕਾ ਪਾਵਨ ਗੁਰੂ ਦਰਬਾਰ ਅੰਦਰ ਸੰਗਤੀ ਰੂਪ ਵਿੱਚ ਜੁੜ ਬੈਠੇ ਹੋ, ਗੁਰੂ ਦੀਆਂ ਅਸੀਸਾਂ ਰਹਿਮਤਾਂ ਪ੍ਰਾਪਤ ਕਰ ਰਹੇ ਹੋ। ਬਹੁਤ ਹੀ ਪਿਆਰ ਦੇ ਨਾਲ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਓਅੰਕਾਰ ਸਿੰਘ ਜੀ ਪਾਸੋਂ ਆਪ ਜੀ ਨੇ ਸਰਵਨ ਕੀਤਾ ਹੈ। ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੀ ਵਿਚਾਰ ਦਾ, ਜੋ ਗੁਰੂ ਕਿਰਪਾ ਸਦਕਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਕਿ ਸਤੰਬਰ ਦਾ ਮਹੀਨਾ ਜੋ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ 12 ਸਤੰਬਰ ਨੂੰ ਪਹਿਲਾ ਪ੍ਰਕਾਸ਼ ਪੁਰਬ ਆ ਰਿਹਾ ਹੈ, ਉਹਦੇ ਸੰਬੰਧ ਅੰਦਰ ਇਹ ਸਾਰਾ ਮਹੀਨਾ ਹੀ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਅਤੇ ਵੱਖ ਵੱਖ ਰੂਪ ਵਿੱਚ ਗੁਰਮਤਿ ਸਮਾਗਮ ਪਾਵਨ ਗੁਰੂ ਘਰ ਵੱਲੋਂ ਉਲੀਕੇ ਗਏ ਹਨ। ਉਹਨਾਂ ਵਿੱਚੋਂ ਇੱਕ ਇਹ ਉਪਰਾਲਾ ਕੀਤਾ ਗਿਆ ਹੈ ਕਿ ਸ੍ਰੀ ਜਪਜੀ ਸਾਹਿਬ ਜੀ ਦੀ ਕਥਾ ਸ਼ਾਮਾਂ ਦੇ ਸਮੇਂ ਹਰ ਰੋਜ਼ ਹੋਇਆ ਕਰੇਗੀ। ਕੱਲ ਪਾਵਨ ਪਵਿੱਤਰ ਬਾਣੀ ਦੀ ਕਥਾ ਪ੍ਰਾਰੰਭ ਹੋਈ ਸੀ। ਸਤਿਕਾਰਯੋਗ ਭਾਈ ਸਾਹਿਬ ਭਾਈ ਗਿਆਨੀ ਲਖਵਿੰਦਰ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਤਕਰੀਬਨ 1 ਮਹੀਨਾ ਇਹ ਕਥਾ ਸਰਵਣ ਕਰਵਾਉਣੀ ਹੈ, ਅੱਜ ਉਹਨਾਂ ਦੀ ਸਿਹਤ ਨਾ ਸਾਜ ਸੀ, ਭਾਵ ਥੋੜ੍ਹੀ ਸਿਹਤ ਉਹਨਾਂ ਦੀ ਠੀਕ ਨਹੀਂ ਸੀ, ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰਹਿਮਤ ਤਰਸ ਸਦਕਾ ਆਪ ਸੰਗਤ ਦੇ ਨਾਲ ਪਾਵਨ ਪਵਿੱਤਰ ਬਾਣੀ ਦੀ ਸ੍ਰੀ ਜਪਜੀ ਸਾਹਿਬ ਜੀ ਦੀ ਕਥਾ ਅੱਜ ਦਾਸ ਆਪ ਜੀ ਦੇ ਨਾਲ ਸਾਂਝ ਪਾਏਗਾ। ਸਭ ਤੋਂ ਪਹਿਲਾਂ ਜੋ ਮੂਲ ਮੰਤਰ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ, ਦਤਾਰ ਪਿਤਾ ਮਹਾਰਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਮੁਖ ਤੋਂ ਸ੍ਰੀ ਕੰਠ ਤੋਂ ਇਸ ਪਾਵਨ ਪਵਿੱਤਰ ਮੂਲ ਮੰਤਰ ਦੀ ਮਹਾਂਮੰਤਰ ਦੀ ਬਖਸ਼ਿਸ਼ ਰਹਿਮਤ ਸਮੁੱਚੀ ਮਾਨਵਤਾ ਨੂੰ ਪ੍ਰਦਾਨ ਹੋਈ ਹੈ। ਆਪਾਂ ਇਸ ਪਾਵਨ ਪਵਿੱਤਰ ਮੂਲ ਮੰਤਰ ਦੇ ਅੱਜ ਅਰਥ ਕਰਨੇ ਹਨ। ਗੁਰੂ ਕਿਰਪਾ ਕਰੇ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸੁਣਨ ਵਿਚਾਰਨ ਦੀ ਦਾਤ ਪ੍ਰਦਾਨ ਕਰੇ। ਆਓ ਵਿਚਾਰਾਂ ਦੀ ਰੰਭਤਾ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਵਾਸਤੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਫਿਰ ਉਚਾਰਨ ਕਰੋ ਜੀ।

ਸ੍ਰੀ ਜਪਜੀ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਰੰਭਕ ਬਾਣੀ ਹੈ, ਪਹਿਲੀ ਬਾਣੀ ਹੈ ਤੇ ਪਹਿਲੇ ਗੁਰਦੇਵ ਜੀ ਵੱਲੋਂ ਉਚਾਰਨ ਕੀਤੀ ਗਈ ਹੈ। ਵਿਦਵਾਨਾਂ ਨੇ ਇਸ ਅੰਮ੍ਰਿਤ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਾਰ ਮੰਨਿਆ। ਮੰਨ ਲਓ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਤਕਰੀਬਨ ਹਰ ਸ਼ਬਦ ਵਿੱਚ ਰਹਾਉ ਦੀਆਂ ਪੰਕਤੀਆਂ ਰੱਖੀਆਂ ਗਈਆਂ ਨੇ, ਜੋ ਧੁਰਾ ਹੈ, ਜੋ ਸ਼ਬਦ ਦਾ ਭਾਵ ਪ੍ਰਗਟ ਕਰਦੀਆਂ ਨੇ। ਇਸੇ ਤਰ੍ਹਾਂ ਵਿਦਵਾਨ ਮੰਨਦੇ ਨੇ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੇ ਸਾਰ ਸਮਝਣਾ ਹੋਵੇ, ਪੜ੍ਹਨਾ ਹੋਵੇ, ਜਾਣਨਾ ਹੋਵੇ ਤੇ ਜਪਜੀ ਸਾਹਿਬ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਰ ਹੈ। ਉਸ ਤੋਂ ਵੀ ਅੱਗੇ ਗੱਲ ਕੀਤੀ ਹੈ ਵੀ ਮੂਲ ਮੰਤਰ ਹੀ ਸਾਰੇ ਜਪਜੀ ਸਾਹਿਬ ਦਾ ਸਾਰ ਹੈ। ਜੇ ਕੋਈ ਮੂਲ ਮੰਤਰ ਨੂੰ ਹੀ ਜਾਣ ਲਏ, ਮੂਲ ਦਾ ਅਰਥ ਹੀ ਹੈ ਮੁੱਢਲਾ ਮੰਤਰ, ਸ਼ਬਦ, ਸਿਧਾਂਤ, ਜਿਸ ਨੂੰ ਵਾਰ ਵਾਰ ਦ੍ਰਿੜ ਕੀਤਾ ਜਾਏ ਉਸ ਨੂੰ ਮੰਤਰ ਕਿਹਾ ਜਾਂਦਾ ਹੈ। ਸਾਰੇ ਜਪਜੀ ਸਾਹਿਬ ਜੀ ਦਾ ਸਾਰ, ਤਤ ਸਾਰ ਮੂਲ ਮੰਤਰ ਹੈ। ਤੇ ਫਿਰ ਮੂਲ ਮੰਤਰ ਤੋਂ ਵੀ ਅੱਗੇ ਇੱਕ ਓਅੰਕਾਰ ਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ, ਜਪਜੀ ਸਾਹਿਬ ਜੀ ਦਾ ਮੂਲ ਮੰਤਰ ਦਾ ਸਾਰ ਮੰਨਿਆ ਗਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਤਾਰ ਜੀ ਦੇ ਪਾਵਨ ਬਚਨਾਂ ਦਾ ਜਾਂ ਸਾਰ ਕੀ ਹੈ, ਵਿਸ਼ਾ ਕੀ ਹੈ, ਪ੍ਰਯੋਜਨ ਕੀ ਹੈ, ਇੱਕ ਓਅੰਕਾਰ ਕਿ ਇੱਕ ਦੇ ਨਾਲ ਕਿਵੇਂ ਜੁੜਿਆ ਜਾਏ, ਇੱਕ ਨੂੰ ਕਿਵੇਂ ਜਾਣਿਆ ਜਾਏ, ਇੱਕ ਨੂੰ ਕਿਵੇਂ ਸਮਝਿਆ ਜਾਏ, ਇਹੀ ਗੁਰੂ ਸਾਹਿਬਾਨਾਂ ਦਾ ਪ੍ਰਯੋਜਨ ਹੈ, ਇਹੀ ਗੁਰੂ ਸਾਹਿਬਾਨਾਂ ਦਾ ਸਿਧਾਂਤ ਹੈ, ਇਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਿਸ਼ਾ ਵਸਤੂ ਹੈ ਕਿ ਇੱਕ ਓਅੰਕਾਰ ਕਿ ਉਸ ਨੂੰ ਕਿਵੇਂ ਜਾਣਿਆ, ਕਿਵੇਂ ਸਮਝਿਆ ਜਾਏ। ਸੋ ਮੂਲ ਮੰਤਰ ਦਤਾਰ ਪਿਤਾ ਮਹਾਰਾਜ ਪੰਚਮ ਪਾਤਸ਼ਾਹ ਜੀ ਨੇ, ਭਾਵਾਂ ਕਿ ਉਚਾਰਨ ਕਰਤਾ ਗੁਰੂ ਨਾਨਕ ਦੇਵ ਜੀ ਹਨ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਪਾਦਨਾ ਵੇਲੇ ਪੂਰਨ ਰੂਪ ਵਿੱਚ ਤੇ ਸੂਕਸ਼ਮ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਪੰਚਮ ਪਾਤਸ਼ਾਹ ਜੀ ਨੇ ਦਰਜ ਕੀਤਾ ਹੈ। ਇਹ ਪੂਰਨ ਰੂਪ ਵਿੱਚ ਮੰਗਲ ਹੈ, ਇੱਕ ਓਅੰਕਾਰ ਤੋਂ ਲੈ ਕਰਕੇ ਗੁਰਪ੍ਰਸਾਦ ਤੱਕ ਤੇ 33 ਵਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਪੂਰਨ ਸਵਰੂਪ ਵਿੱਚ ਮੂਲ ਮੰਤਰ ਨੂੰ ਦਰਜ ਕੀਤਾ ਗਿਆ। ਜਦੋਂ ਵੀ ਕੋਈ ਨਵਾਂ ਰਾਗ ਪ੍ਰਾਰੰਭ ਹੁੰਦਾ ਹੈ, ਤਕਰੀਬਨ ਕਿਤੇ ਸੂਕਸ਼ਮ ਰੂਪ ਵਿੱਚ ਕੀਤਾ ਗਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਸੂਕਸ਼ਮ ਰੂਪ ਵਿੱਚ ਹੈ, ਤੇ ਕਿਤੇ ਭਗਤ ਸਾਹਿਬਾਨਾਂ ਦੀ ਬਾਣੀ ਜਦੋਂ ਪ੍ਰਾਰੰਭ ਹੁੰਦੀ ਹੈ ਜਾਂ ਕੋਈ ਵਿਸ਼ੇਸ਼ ਬਾਣੀ ਪ੍ਰਾਰੰਭ ਹੁੰਦੀ ਹੈ ਉਦੋਂ ਵੀ ਪੂਰਨ ਰੂਪ ਵਿੱਚ ਮੂਲ ਮੰਤਰ ਕੀਤਾ ਗਿਆ ਹੈ। 33 ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਦਰਜ ਹੈ ਤੇ ਇਹ ਆਦਿ ਗ੍ਰੰਥ ਦੀ ਪ੍ਰਾਰੰਭਤਾ ਦਾ, ਸ੍ਰੀ ਜਪਜੀ ਸਾਹਿਬ ਜੀ ਦੀ ਪ੍ਰਾਰੰਭਤਾ ਦਾ ਇਹ ਪ੍ਰਤੀਕ ਹੈ, ਸੂਚਕ ਹੈ ਕਿ ਸਭ ਤੋਂ ਪਹਿਲਾਂ ਹੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਜੀ ਨੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਤਾਰ ਜੀ ਨੂੰ ਜੋ ਅਕਾਲ ਪੁਰਖ ਵਾਹਿਗੁਰੂ ਦੇ ਘਰੋਂ ਬਖਸ਼ਿਸ਼ ਹੋਈ ਹੈ ਉਸ ਮੂਲ ਮੰਤਰ ਨੂੰ ਹੀ ਦਤਾਰ ਪਿਤਾ ਮਹਾਰਾਜ ਨੇ ਸਭ ਤੋਂ ਪਹਿਲਾਂ ਦਰਜ ਕੀਤਾ ਹੈ। ਇੱਕ ਓਅੰਕਾਰ, ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਵਿਸ਼ੇਸ਼ਣ ਵੀ ਮੰਨਿਆ ਹੈ। ਸਾਰੇ ਮੂਲ ਮੰਤਰ ਦੇ ਅੰਦਰ ਜੋ ਅਕਾਲ ਪੁਰਖ ਦੇ ਗੁਣ ਬਿਆਨ ਕੀਤੇ ਨੇ, ਵਿਦਵਾਨਾਂ ਨੇ ਕਿਹਾ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਦੀਦਾਰ ਕੀਤੇ, ਆਪਣੇ ਉਸ ਸੂਕਸ਼ਮ ਅਨੁਭਵ ਨੂੰ ਉਹਨਾਂ ਨੇ ਸ਼ਬਦਾਂ ਦਾ ਚੋਗਾ ਪਹਿਰਾਇਆ। ਬੜਾ ਔਖਾ ਹੈ ਆਪਣੇ ਅਨੁਭਵ ਨੂੰ ਸ਼ਬਦਾਂ ਰਾਹੀਂ ਬਿਆਨ ਕਰਕੇ ਕਿਸੇ ਦੂਜੇ ਨੂੰ ਸਮਝਾਉਣਾ, ਇਹ ਬਹੁਤ ਡਾਢਾ ਔਖਾ ਹੈ, ਪਰ ਫਿਰ ਵੀ ਧੰਨ ਹਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਅੱਤ ਤੋਂ ਅੱਤ ਸੂਕਸ਼ਮ ਅਨੁਭਵਾਂ ਨੂੰ ਵੀ ਸ਼ਬਦਾਂ ਦਾ ਪਹਿਰਾਵਾ ਦੇ ਕਰਕੇ, ਸ਼ਬਦਾਂ ਦਾ ਰੂਪ ਦੇ ਕਰਕੇ ਸਾਡੇ ਤੱਕ ਉਸ ਸੱਚ ਨੂੰ ਪਹੁੰਚਾਉਣ ਦੀ ਸਤਿਗੁਰੂ ਦਤਾਰ ਪਿਤਾ ਮਹਾਰਾਜ ਨੇ ਬੜੀ ਕਿਰਪਾਲਤਾ ਮਿਹਰਾਮਤ ਕੀਤੀ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਉਸ ਇੱਕ ਓਅੰਕਾਰ ਬਾਬਤ ਬਚਨ ਕੀਤੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਜਿਸ ਨੂੰ ਪਹਿਲਾਂ ਓਅੰਗ ਕਿਹਾ ਜਾਂਦਾ ਸੀ, ਓਨਮ ਕਿਹਾ ਜਾਂਦਾ ਸੀ, ਓਹਮ ਕਿਹਾ ਜਾਂਦਾ ਸੀ, ਇਹ ਧੁਰ ਦਾ ਸ਼ਬਦ ਕਿਹਾ ਜਾਂਦਾ ਹੈ, ਮੁੱਢਲਾ ਨਾਦ ਹੈ ਓਮ ਜਿਹੜਾ। ਕਿਉਂ ਇਸ ਨੂੰ ਮੁੱਢਲਾ ਨਾਦ ਤੇ ਸ਼ੁੱਧ ਨਾਦ ਕਿਹਾ ਜਾਂਦਾ ਹੈ? ਓਮ ਕਿਉਂਕਿ ਇਸ ਦੀ ਧੁਨੀ ਜਦੋਂ ਵੀ ਆਉਂਦੀ ਹੈ ਸਿੱਧੀ ਨਾਭੀ ਤੋਂ ਆਉਂਦੀ ਹੈ
ਤੇ ਬਿਨਾਂ ਕਿਸੇ ਰਾਹ ਦੇ ਰੁਕਾਵਟ ਤੋਂ ਇਹ ਸ਼ਬਦ ਪੂਰਨ ਹੁੰਦਾ ਹੈ। ਬਾਕੀ ਜਿਤਨੇ ਵੀ ਆਪਾਂ ਸ਼ਬਦ ਬੋਲਦੇ ਹਾਂ ਉਹਨਾਂ ਵਿੱਚ ਸਾਡੇ ਮੁੱਖ ਦਾ ਬੜਾ ਵੱਡਾ ਹਿੱਸਾ, ਤਕਰੀਬਨ ਸਾਡਾ ਮੁੱਖ ਜਿਹੜਾ ਹੈ ਉਹਦੇ ਵਿੱਚ ਸ਼ਾਮਿਲ ਹੁੰਦਾ ਹੈ, ਸਾਡੀਆਂ ਸਵਰ ਜੰਤਰੀਆਂ ਸ਼ਾਮਿਲ ਹੁੰਦੀਆਂ, ਸਾਨੂੰ ਬੁੱਲਾਂ ਦਾ ਸਹਾਰਾ ਲੈਣਾ ਪੈਂਦਾ, ਤਾਲੂ ਦਾ ਸਹਾਰਾ ਲੈਣਾ ਪੈਂਦਾ, ਦੰਦਾਂ ਦਾ ਸਹਾਰਾ ਲੈਣਾ ਪੈਂਦਾ, ਕੰਠ ਦਾ ਸਹਾਰਾ ਲੈਣਾ ਪੈਂਦਾ। ਜਿਤਨੇ ਵੀ ਸ਼ਬਦ ਅੱਖਰ ਆਪਾਂ ਪੜ੍ਹਦੇ ਹਾਂ ਸਾਰੇ ਅੱਖਰ ਜਿਹੜੇ ਨੇ ਉਹ ਸ਼ਬਦਾਂ ਦੇ ਗਲੇ ਦੇ ਟਕਰਾਅ ਤੋਂ ਪੈਦਾ ਹੁੰਦੇ ਨੇ। ਜਦੋਂ ਸਵਾਸ ਹਵਾ ਸਾਡੇ ਗਲੇ ਦੇ ਨਾਲ ਹਰਕਤ ਕਰਦੀ, ਜੀਭਾ ਕਿਤੇ ਨਾ ਕਿਤੇ ਟਕਰਾਉਂਦੀ, ਅੱਖਰ ਪੈਦਾ ਹੁੰਦੇ ਨੇ। ਇਸ ਕਰਕੇ ਉਹਨਾਂ ਅੱਖਰਾਂ ਨੂੰ ਪੂਰੇ ਤਰਤੀਬ ਵਿੱਚ ਲਿਖਿਆ ਗਿਆ। ਜਿਹੜੇ ਕੱਕੇ ਸ਼ਬਦ ਵਾਲੇ ਅੱਖਰ ਨੇ, ਚੱਚੇ ਸ਼ਬਦ ਵਾਲੇ ਅੱਖਰ ਨੇ, ਇਹ ਸਾਰੇ ਕੁਵਰਗ ਵਾਲੇ, ਚਵਰਗ ਵਾਲੇ, ਕੋਈ ਹੋਠੀ ਸ਼ਬਦ ਨੇ, ਹੋਠੀ ਦਾ ਅਰਥ ਹੈ ਜਿਹੜੇ ਲਬਾਂ ਨਾਲ ਟਕਰਾ ਕੇ ਪੈਦਾ ਹੁੰਦੇ ਨੇ, ਜਿਵੇਂ ਪੱਪੇ ਵਾਲੇ, ਪਰਗ ਵਾਲੇ, ਪਰਗ ਵਾਲੇ ਸ਼ਬਦ ਨੇ, ਉਹ ਬੁੱਲਾਂ ਦੇ ਮਿਟਣ ਨਾਲ ਹੀ ਬਣਦੇ ਨੇ। ਜਿਹੜੇ ਤਾਲੂ ਵਾਲੇ ਸ਼ਬਦ ਨੇ ਉਹ ਤਾਲੂ ਦੇ ਸ਼ਬਦ ਜਦੋਂ ਜ਼ਬਾਨ ਤਾਲੂ ਨਾਲ ਟਕਰਾਉਂਦੀ ਹੈ ਉਦੋਂ ਬਣਦੇ ਨੇ। ਦੰਤੀ ਸ਼ਬਦ ਹੈ ਜਿਵੇਂ ਤੱਤਾ, ਥੱਥਾ, ਦੱਦਾ, ਤੁਹਾਡੀ ਰਸਨਾ ਦੰਦਾਂ ਨਾਲ ਟਕਰਾਏਗੀ ਤਾਂ ਬਣਨਗੇ। ਟੈਂਕਾ, ਠੱਠਾ, ਉਲਟ ਤਾਲ ਵੀ ਸ਼ਬਦ ਨੇ। ਜਦੋਂ ਸਾਡੀ ਜ਼ੁਬਾਨ ਦਾ ਪਹਿਲਾ ਹਿੱਸਾ ਜਿਹੜਾ ਹੈ ਉਲਟਾ ਕੇ ਆਪਾਂ ਤਾਲੂ ਨਾਲ ਲਾਉਂਦੇ ਹਾਂ ਫਿਰ ਉਹ ਉਲਟ ਤਾਲਵੀ ਸ਼ਬਦ ਬਣ ਜਾਂਦੇ ਨੇ। ਚੱਚਾ, ਛੱਚਾ, ਜੱਜਾ, ਇਹ ਤਾਲਵੀ ਸ਼ਬਦ ਜਿਹੜੇ ਜੀਭ ਦਾ ਅਖੀਰਲਾ ਹਿੱਸਾ ਜਿਹੜਾ ਹੈ ਉਹ ਤਾਲੂ ਨਾਲ ਲੱਗਦਾ ਹੈ। ਭਾਵ ਇਹ ਹੈ ਕਿ ਇਹ ਜਿਹੜੇ ਅੱਖਰ ਬਣਦੇ ਨੇ ਸਵਰ ਜਾਂ ਵਿਅੰਜਨ, ਇਹ ਸਰੀਰ ਮੁੱਖ ਦੀਆਂ ਸਵਰ ਜੰਤਰੀਆਂ ਦੇ ਨਾਲ ਟਕਰਾਅ ਤੋਂ, ਇਹਨੂੰ ਸ਼ੁੱਧ ਨਾਦ ਤਾਂ ਕਿਹਾ ਗਿਆ ਕਿ ਇਹਦੇ ਨਾਲ ਕੋਈ ਵੀ ਟਕਰਾਅ ਨਹੀਂ, ਸਿੱਧਾ ਸ਼ੁੱਧ ਸਰੂਪ ਵਿੱਚ ਜਿਹੜਾ ਹੈ ਸਵਾਸ ਰਾਹੀਂ ਇਹ ਅੰਦਰੋਂ ਪੈਦਾ ਹੁੰਦਾ ਓਮ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ, ਹਾਲਾਂਕਿ ਕਈ ਵਾਰੀ ਸ਼ਬਦ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਅਸੀਂ ਸ਼ਬਦਾਂ ਨੂੰ ਬਿਨਾਂ ਸੰਪਰਦਾਇਕਤਾ ਦਾ ਪਹਿਰਾਵਾ ਪਵਾ ਦਿੱਤਾ ਹੈ, ਧਰਮਾਂ ਦਾ ਚੋਗਾ ਪਵਾ ਦਿੱਤਾ, ਪੰਥਾਂ ਦਾ ਚੋਗਾ ਪਵਾ ਦਿੱਤਾ ਹੈ। ਵੀ ਜੇ ਤਾਂ ਓਮ ਬੋਲਿਆ ਗਿਆ ਇਹ ਤੇ ਕਿਸੇ ਹਿੰਦੂ ਦਾ, ਕਿਸੇ ਸਨਾਤਨੀ ਦਾ ਘਰ ਹੈ, ਹਾਲਾਂਕਿ ਉਹਨਾਂ ਚੀਜ਼ਾਂ ਦਾ, ਅੱਖਰਾਂ ਦਾ ਕਿਸੇ ਧਰਮ ਦੇ ਨਾਲ ਕੋਈ ਲਗਾਵ ਨਹੀਂ। ਅੱਖਰ ਸ਼ੁੱਧ ਨੇ, ਉਹਨਾਂ ਸ਼ਬਦਾਂ ਰਾਹੀਂ ਜਿਸ ਨੇ ਵੀ ਗਿਆਨ ਪ੍ਰਾਪਤ ਕਰ ਲਿਆ ਸ਼ਬਦ ਉਹਦੇ ਬਣ ਜਾਂਦੇ ਨੇ। ਪਰ ਅਸੀਂ ਕਿਸੇ ਨਾ ਕਿਸੇ ਚੀਜ਼ ਨੂੰ, ਰੰਗ ਨੂੰ, ਰੂਪ ਨੂੰ, ਅੱਖਰਾਂ ਨੂੰ, ਸ਼ਬਦਾਂ ਨੂੰ, ਸਿਧਾਂਤਾਂ ਨੂੰ ਕਿਸੇ ਇੱਕ ਥਾਂ ਤੇ ਬੰਨ ਲਿਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਜੀ ਉਸ ਖਿਆਲ ਨੂੰ ਹੀ, ਉਸ ਰੂੜੀਵਾਦੀ ਸੋਚ ਨੂੰ ਹੀ, ਉਸ ਜਿਹੜੇ ਬਣੇ ਹੋਏ ਝੂਠੇ ਪ੍ਰਪੰਚ ਨੂੰ ਹੀ ਤੋੜਦੇ ਨੇ ਕਿ ਓਮ ਦੇ ਨਾਲ ਵੀ ਐਸਾ ਹੀ ਹੋਇਆ ਵੀ ਇੱਕ ਖਾਸ ਤਬਕੇ ਨਾਲ ਜੋੜਿਆ ਗਿਆ ਜਾਂ ਖਾਸ ਸ਼ਕਤੀਆਂ ਨਾਲ ਜੋੜ ਦਿੱਤਾ ਗਿਆ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਗੇ ਏਕਾ ਲਾ ਕਰਕੇ ਦੱਸ ਦਿੱਤਾ ਕਿ ਉਹ ਜਿਸ ਓਮ ਦੀ ਗੱਲ ਕੀਤੀ ਜਾ ਰਹੀ ਹੈ ਉਹ ਕੋਈ ਤਿੰਨ ਦੇਵਤੇ ਨਹੀਂ, ਕੋਈ ਵੱਖਰੀਆਂ ਸ਼ਕਤੀਆਂ ਨਹੀਂ, ਉਹ ਇੱਕ ਹੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ। ਏਕਮ ਏਕੰਕਾਰ ਨਿਰਾਲਾ, ਉਹ ਇੱਕ ਹੀ ਹੈ ਜਿਹਦੇ ਤੋਂ ਸਾਰਾ ਕੁਝ ਪੈਦਾ ਹੋਇਆ। ਉਹ ਓਅੰਕਾਰ ਬ੍ਰਹਮਾ ਉਤਪਾਤੋ, ਉਹ ਓਅੰਕਾਰ ਤੋਂ ਹੀ ਬ੍ਰਹਮਾ ਪੈਦਾ ਹੋਇਆ, ਉਹ ਓਅੰਕਾਰ ਤੋਂ ਹੀ ਸ੍ਰਿਸ਼ਟੀ ਪੈਦਾ ਹੋਈ ਹੈ, ਉਹ ਓਅੰਕਾਰ ਤੋਂ ਹੀ ਜਗਤ ਬਣਿਆ ਹੈ, ਉਹ ਓਅੰਕਾਰ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਪਰਮਾਤਮਾ ਦਾ ਲਖਾਇਕ ਹੈ, ਇੱਕ ਓਅੰਕਾਰ। ਤੇ ਫਿਰ ਓਅੰਗ ਦੇ ਅਰਥ ਤਿੰਨਾਂ ਰੂਪਾਂ ਵਿੱਚ ਵੀ ਕੀਤੇ ਜਾਂਦੇ ਨੇ, ਵੀ ਪਾਲਣ ਵਾਲਾ, ਪ੍ਰਤਪਾਲਣ ਵਾਲਾ ਤੇ ਸੰਘਾਰ ਕਰਨ ਵਾਲਾ। ਫਿਰ ਇਹਨਾਂ ਤਿੰਨਾਂ ਸ਼ਕਤੀਆਂ ਨੂੰ ਵੰਡਿਆ ਗਿਆ ਵੀ ਇੱਕ ਪਾਲਦਾ ਹੈ, ਇੱਕ ਜਨਮ ਦਿੰਦਾ ਹੈ, ਬ੍ਰਹਮਾ ਵਿਸ਼ਨੂੰ ਪਾਲਦਾ ਹੈ, ਸ਼ਿਵ ਮਾਰਦਾ ਹੈ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਗੇ ਏਕਾ ਲਾ ਕਰਕੇ ਇਹ ਵੀ ਭਰਮ ਮਿਟਾ ਦਿੱਤਾ ਕਿ ਤਿੰਨ ਨਹੀਂ, ਸਭ ਇਹਨਾਂ ਤਿੰਨਾਂ ਸ਼ਕਤੀਆਂ ਦੇ ਪਿੱਛੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਹੀ ਸੱਤਿਆ ਕੰਮ ਕਰਦੀ ਹੈ, ਉਹੀ ਮਾਰ ਰਿਹਾ ਹੈ, ਉਹੀ ਪ੍ਰਤਪਾਲ ਰਿਹਾ ਹੈ ਤੇ ਉਹੀ ਸੰਘਾਰ ਕਰ ਰਿਹਾ ਹੈ। ਤੇ ਵੱਡੀ ਗੱਲ ਹੈ ਕਿ ਇਹ ਤਿੰਨੇ ਸ਼ਕਤੀਆਂ ਇੱਕ ਦੂਜੇ ਤੋਂ ਭਿੰਨ ਨਹੀਂ। ਇਹ ਨਹੀਂ ਸਾਨੂੰ ਪ੍ਰਤੀਤ ਹੁੰਦਾ ਵੀ ਜਨਮ ਸਾਡਾ ਪਹਿਲਾਂ ਹੋਇਆ, ਫਿਰ ਕਈ ਸਾਲ ਅਸੀਂ ਸਾਡਾ ਵਿਕਾਸ ਹੁੰਦਾ ਤੇ ਫਿਰ ਇੱਕ ਦਿਨ ਅਸੀਂ ਮਰ ਜਾਣਾ। ਪਰ ਜੇ ਅਸੀਂ ਗਹਿਰਾਈ ਨਾਲ ਵੇਖਾਂਗੇ ਇਹ ਤਿੰਨੇ ਪਰਮਾਤਮਾ ਦੀਆਂ ਸ਼ਕਤੀਆਂ ਜਿਹੜੀਆਂ ਨੇ ਇਹ ਨਿਰੰਤਰ ਲਗਾਤਾਰ ਇੱਕ ਰੂਪ ਵਿੱਚ ਕੰਮ ਕਰਦੇ ਆ। ਅਸੀਂ ਇੱਥੇ ਬੈਠੇ ਹੁਣੇ ਜਨਮ ਲੈ ਰਹੇ ਹਾਂ, ਹੁਣੇ ਸਾਡਾ ਵਿਕਾਸ ਹੋ ਰਿਹਾ ਤੇ ਹੁਣੇ ਸਾਡੀ ਮੌਤ ਨਾਲ ਘਟਤ ਹੋ ਰਹੀ ਹੈ। ਤਿੰਨੇ ਘਟਨਾਵਾਂ ਇੱਕ ਹੀ ਕਰਮ ਵਿੱਚ ਬੱਝੀਆਂ ਹੋਈਆਂ ਨੇ। ਅਸੀਂ ਵੱਡੇ ਤੌਰ ਤੇ ਜਦੋਂ ਵੇਖ ਕੇ ਇਹਨਾਂ ਨੂੰ ਟੁਕੜਿਆਂ ਵਿੱਚ ਕਰ ਦਿੰਦੇ ਹਾਂ ਕਿ ਪਹਿਲਾਂ ਸਾਡਾ ਜਨਮ ਹੋਇਆ, ਫਿਰ ਸਾਡਾ ਵਿਕਾਸ ਹੋ ਰਿਹਾ, ਫਿਰ ਸਾਡਾ ਮੌਤ ਹੋਏਗੀ ਸਾਡੀ ਕਈ ਸਾਲਾਂ ਬਾਅਦ। ਪਰ ਜੇ ਸਮੁੱਚੇ ਬ੍ਰਹਿਮੰਡ ਦੇ ਸੰਦਰਭ ਵਿੱਚ ਵੇਖੀਏ ਤੇ ਇਹ ਤਿੰਨੇ ਘਟਨਾਵਾਂ
ਵੱਖਰੀਆਂ ਨਹੀਂ, ਇੱਕੋ ਸਮੇਂ ਵਿੱਚ ਘਟ ਰਹੀਆਂ। ਜਿਵੇਂ ਕਾਲ ਦੇ ਤਿੰਨ ਟੁਕੜੇ ਅਸੀਂ ਕਰ ਦਿੱਤੇ ਨੇ ਵੀ ਪਹਿਲਾਂ ਭੂਤ ਹੈ, ਫਿਰ ਵਰਤਮਾਨ ਹੈ, ਫਿਰ ਭਵਿੱਖ ਹੈ। ਪਰ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਵੀ ਸਮਾਂ ਵੀ ਜਿਹੜਾ ਤਿੰਨਾਂ ਰੂਪਾਂ ਵਿੱਚ ਆਪਣੇ ਸੁੱਖ ਲਈ ਵੰਡਿਆ, ਪਰ ਹਕੀਕਤ ਵਿੱਚ ਤਿੰਨੇ ਸ਼ਬਦ ਸਮੇਂ ਵੀ ਇੱਕੋ ਦਮ ਘਟ ਜਾਂਦੇ ਨੇ। ਇਹੀ ਸਾਡਾ ਵਰਤਮਾਨ ਹੈ, ਇੱਕ ਪਲ ਜਿਹੜਾ ਬੀਤ ਗਿਆ ਉਹ ਸਾਡਾ ਭੂਤ ਹੋ ਗਿਆ, ਆਉਣ ਵਾਲਾ ਪਲ ਸਾਡਾ ਭਵਿੱਖ ਹੈ, ਜਿਹੜਾ ਪਲ ਅਸੀਂ ਜੀ ਰਹੇ ਹਾਂ ਇਹ ਵਰਤਮਾਨ ਹੈ। ਇਸੇ ਤਰ੍ਹਾਂ ਹੀ ਜੀਵਨ ਦੇ ਅੰਦਰ ਮੌਤ, ਵਿਕਾਸ ਤੇ ਵਿਨਾਸ਼, ਇਹ ਤਿੰਨੇ ਸ਼ਕਤੀਆਂ, ਤਿੰਨੇ ਪਰਮਾਤਮਾ ਦੀ ਇਹ ਵਿਧ ਜਿਹੜੀ ਹੈ ਨਿਰੰਤਰ ਘਟਦੀ ਹੈ, ਇੱਕ ਲਖਤ ਘਟਦੀ ਹੈ। ਤਾਂ ਹੀ ਪਿੱਛੇ ਸ਼ਬਦ ਲਾ ਦਿੱਤਾ ਕਾਰ, ਕਾਰ ਜਿਹੜਾ ਪਿਛੇਤਰ ਸ਼ਬਦ ਹੈ, ਤੇ ਜਦੋਂ ਵੀ ਕਾਰ ਪਿਛੇਤਰ ਵਿੱਚ ਆਉਂਦਾ ਹੈ ਉਹਦਾ ਅਰਥ ਹੈ ਨਿਰੰਤਰ, ਇੱਕ ਰਸ। ਹਾਲਾਂਕਿ ਕਾਰ ਦਾ ਅਰਥ ਲਾਈਨ ਵੀ ਕੀਤਾ, ਕਿਉਂਕਿ ਲਾਈਨ ਹੀ ਵਾਹੀ ਹੈ ਨਾ। ਕਾਰ ਪੰਜਾਬੀ ਵਿੱਚ ਲਾਈਨ ਨੂੰ ਕਾਰ ਵੀ ਕਿਹਾ ਜਾਂਦਾ ਹੈ। ਜਿਵੇਂ ਆਪਾਂ ਬਾਣੀ ਵਿੱਚ ਬੇਅੰਤ ਥਾਵਾਂ ਤੇ ਬਚਨ ਪੜ੍ਹਦੇ ਹਾਂ, ਦਤਾਰ ਪਿਤਾ ਮਹਾਰਾਜ ਨੇ ਇਹ ਕਿਰਪਾ ਕੀਤੀ ਹੈ ਕਿ ਉਹ ਵਾਹਿਗੁਰੂ ਪਰਮਾਤਮਾ ਚੌਗਿਰਦ ਹਮਾਰਾ ਰਾਮ ਕਾਰ, ਕਾਰ ਦਾ ਅਰਥ ਹੈ ਲਾਈਨ। ਉਸ ਪਰਮਾਤਮਾ ਨੇ ਆਪਣੀ ਰੱਖਿਆ ਦੀ ਕਾਰ ਸਾਡੇ ਦੁਆਲੇ ਵਾਹ ਦਿੱਤੀ ਹੈ। ਸੋ ਉਹ ਕਾਰ ਦਾ ਅਰਥ ਹੈ ਨਿਰੰਤਰ, ਜੋ ਲਗਾਤਾਰ ਹੈ, ਇੱਕ ਰਸ ਹੈ, ਉਹਦੇ ਵਿੱਚ ਖੰਡਤਾ ਨਹੀਂ, ਉਹਦੇ ਵਿੱਚ ਵਾਧ ਘਾਟ ਨਹੀਂ, ਉਹ ਵਿਆਪਕ ਹੈ ਇੱਕ ਰਸ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਇੱਕ ਓਅੰਕਾਰ ਵਿੱਚ ਇਹ ਕਿਰਪਾ ਕਰਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਉਹਦੀ ਸ਼ਕਤੀ ਮਾਰਨ, ਪ੍ਰਤਪਾਲਣ ਤੇ ਸੰਘਾਰਨ ਦੀ ਜਿਹੜੀ ਹੈ ਨਿਰੰਤਰ ਇੱਕ ਰਸ ਇਸ ਬ੍ਰਹਿਮੰਡ ਵਿੱਚ ਕਰਮ ਕਰ ਰਹੀ ਹੈ, ਤੇ ਆਪ ਵੀ ਨਿਰੰਤਰ ਹੀ ਇਸ ਜਗਤ ਸੰਸਾਰ ਵਿੱਚ ਹੈ। ਨਨਾਕਾਰ ਸ਼ਬਦ ਬਾਣੀ ਵਿੱਚ ਆਉਂਦਾ, ਝਨਤਕਾਰ ਸ਼ਬਦ ਬਾਣੀ ਵਿੱਚ ਆਉਂਦਾ, ਨਿਰਤਕਾਰ ਸ਼ਬਦ ਕਾਰ ਪਿੱਛੇ ਲੱਗਦਾ, ਜਿਹਦਾ ਅਰਥ ਹੈ ਲਗਾਤਾਰ। ਜਿਵੇਂ ਆਪਾਂ ਸ਼ਬਦ ਪੜ੍ਹਦੇ ਹਾਂ ਜੈ ਜੈ ਕਾਰ ਕਰੈ ਸਭ ਕੋਈ, ਕਾਰ ਦਾ ਅਰਥ ਹੈ ਲਗਾਤਾਰ, ਨਿਰੰਤਰ ਇੱਕ ਰਸ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਅਖੰਡਤਾ ਦੇ ਖੰਡਤ ਨਹੀਂ, ਉਹ ਅਖੰਡ ਹੈ, ਤੇ ਉਹਦੀ ਇਹ ਕਿਰਪਾ ਜਿਹੜੀ ਉਹਦੀ ਇਹ ਸ਼ਕਤੀ ਹੈ ਉਹ ਵੀ ਇੱਕ ਰਸ ਹੈ, ਹਰ ਥਾਂ ਤੇ ਕਰਮ ਕਰ ਰਹੀ ਹੈ। ਦੁਨੀਆਂ ਦੇ ਕਿਸੇ ਕੋਨੇ ਵਿੱਚ ਚਲੇ ਜਾਈਏ ਇਹ ਚੀਜ਼, ਇਹ ਸ਼ਕਤੀ, ਪਰਮਾਤਮਾ ਦਾ ਗੁਣ ਸਦਾ ਘਟਦਾ ਰਹਿੰਦਾ ਹੈ, ਪਰ ਉਹ ਇੱਕ ਹੀ ਹੈ। ਉਹ ਪਰਿਪੂਰਨ ਪਰਮਾਤਮਾ ਨੂੰ ਕਿਸੇ ਰੂਪ ਵਿੱਚ ਅਸੀਂ ਯਾਦ ਕਰ ਸਕਦੇ ਹਾਂ ਕਿ ਉਹ ਪ੍ਰਤਪਾਲਣ ਵਾਲਾ ਹੈ, ਉਹ ਵਿਕਾਸ ਕਰਨ ਵਾਲਾ ਹੈ, ਉਹ ਨਾਸ ਕਰਨ ਵਾਲਾ ਹੈ, ਪਰ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੀ। ਇੱਕ ਓਅੰਕਾਰ ਸਤ ਨਾਮ, ਕਈ ਵਿਦਵਾਨਾਂ ਨੇ ਇਹ ਸਤ ਤੇ ਨਾਮ ਨੂੰ ਵੱਖਰਾ ਕੀਤਾ ਹੈ। ਸਤ ਦਾ ਅਰਥ ਉਹਨਾਂ ਨੇ, ਇਹ ਸੰਸਕ੍ਰਿਤ ਦਾ ਸ਼ਬਦ ਹੈ ਜੋ ਬਣਿਆ ਸਤਿਆ ਤੋਂ, ਸਤਿਆ ਦਾ ਅਰਥ ਹੈ ਸਦੀਵੀ। ਸਤ ਨਾਮ ਕਈਆਂ ਨੇ ਅਰਥ ਇਕੱਠਾ ਕੀਤਾ ਹੈ, ਕਿਸੇ ਨੇ ਸਤ ਨੂੰ ਹੀ ਨਾਮ ਦਾ ਵਿਸ਼ੇਸ਼ਣ ਦੱਸਿਆ ਹੈ, ਪਰ ਬਹੁਤਾਂਤ ਵਿਦਵਾਨ ਸਤ ਨੂੰ ਆਪਣਾ ਹੀ ਇੱਕ ਸੰਗਿਆ ਰੂਪ ਮੰਨਦੇ ਨੇ ਵੀ ਇਹ ਨਾਮ ਦਾ ਵਿਸ਼ੇਸ਼ਣ ਨਹੀਂ, ਇਹ ਅਕਾਲ ਪੁਰਖ ਵਾਹਿਗੁਰੂ ਦੇ ਸਤ ਦਾ ਹੀ ਵਿਸ਼ੇਸ਼ਣ ਹੈ। ਸਤ ਦਾ ਅਰਥ ਹੈ ਸਦੀਵ, ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸਦੀਵੀ ਹੈ, ਸਦਾ ਹੀ ਰਹਿਣ ਵਾਲਾ ਹੈ। ਦਰਸ਼ਨ ਸਤ ਸਤ ਪੇਖਣ ਹਾਰ, ਉਹ ਸਦੀਵ ਕਾਲ ਹੈ, ਸਦੀਵ ਕਾਲ ਉਹਦੀ ਹੋਂਦ ਜਿਹੜੀ ਹੈ ਇਸ ਜਗਤ ਸੰਸਾਰ ਵਿੱਚ ਬਣੀ ਰਹੇਗੀ, ਬਣੀ ਹੋਈ ਹੈ ਸੰਸਾਰ ਤੋਂ ਪਹਿਲਾਂ ਵੀ, ਸੰਸਾਰ ਦੇ ਵਿੱਚ ਵੀ ਤੇ ਸੰਸਾਰ ਤੋਂ ਬਾਅਦ ਵੀ। ਉਹਦੀ ਸੱਤਿਆ ਨੂੰ ਕੋਈ ਝੁਠਲਾ ਨਹੀਂ ਸਕਦਾ, ਕੋਈ ਝੂਠ ਨਹੀਂ ਕਰ ਸਕਦਾ, ਉਹ ਸਦੀਵੀ ਹੈ। ਸਤ ਦਾ ਅਰਥ ਅਸੀਂ ਅਰਥ ਕਰਾਂਗੇ ਸਦੀਵੀ ਹੋਂਦ ਵਾਲਾ, ਜੋ ਸਦਾ ਹੀ ਹੈ। ਨਾਮ ਸਤ ਨਾਮ ਭਾਵ ਕਿ ਉਹਦਾ ਨਾਮ, ਉਹਦਾ ਰੂਪ, ਉਹਦੀ ਰੰਗਤ, ਉਹਦਾ

ਦੇਣ ਵਾਲਾ ਪਰਮਾਤਮਾ ਦਾ ਨਾਮ ਹੈ। ਵੇਖਿਆ ਕਿ ਉਹ ਵਾਹਿਗੁਰੂ ਪਰਮਾਤਮਾ ਜਿਹੜਾ ਹੈ ਦੀਨਾਂ ਦੀ ਰੱਖਿਆ ਕਰਨ ਵਾਲਾ, ਧਾਰਨ ਵਾਲਾ, ਦੀਨ ਦਿਆਲ, ਕਿਰਪਾਲ, ਪਤਿਤ ਪਾਵਨ, ਭਗਤ ਵਤਸਲ, ਜਿੰਨੇ ਵੀ ਨਾਮ ਅਸੀਂ ਆਪਣੀ ਜ਼ਬਾਨ ਤੋਂ ਲੈ ਸਕਦੇ ਹਾਂ, ਸੌਖੀ ਗੱਲ, ਪਰਮਾਤਮਾ ਦੇ ਜਿੰਨੇ ਵੀ ਨਾਮ ਸਾਡੀ ਜ਼ਬਾਨ ਤੋਂ ਅਸੀਂ ਉਚਾਰਨ ਕਰ ਸਕਦੇ ਹਾਂ ਉਹ ਸਾਰੇ ਕਿਰਤਮ ਨਾਮ ਨੇ। ਉਹਦੀ ਕਿਰਤ ਵੇਖ ਕੇ, ਉਹਦੇ ਗੁਣ ਵੇਖ ਕੇ ਦੱਸੇ ਗਏ ਨੇ। ਪਰ ਇੱਕ ਨਾਮ ਹੈ ਅਕਿਰਤਮ ਨਾਮ, ਜੋ ਕਿਰਤ ਤੋਂ ਵੀ ਬਾਅਦ ਵਿੱਚ ਰਹੇਗਾ। ਕਿਰਤ ਤਾਂ ਮਿਟ ਸਕਦੀ ਹੈ, ਕਿਰਤ ਤਾਂ ਸਮਾਂ ਪਾ ਕੇ ਤਬਦੀਲ ਵੀ ਹੋ ਜਾਏਗੀ, ਪਰ ਪਰਮਾਤਮਾ ਦਾ ਜਿਹੜਾ ਸਦੀਵੀ ਨਾਮ ਹੈ ਸਤ ਨਾਮ, ਉਹ ਅਕਿਰਤਮ ਨਾਮ ਹੈ, ਉਹਨੇ ਰਹਿਣਾ ਹੀ ਰਹਿਣਾ। ਤਾਂ ਹੀ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਬਚਨ ਕੀਤੇ ਨੇ ਨਾ, ਕਿਰਤਮ ਨਾਮ ਕਥੈ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਵੀ ਹੇ ਵਾਹਿਗੁਰੂ, ਤੇਰਾ ਨਾਮ ਸਦੀਵੀ ਰਹਿਣ ਵਾਲਾ ਤੂੰ ਹੈ, ਸਦਾ ਹੈ, ਇਹੀ ਤੇਰਾ ਨਾਮ ਹੈ। ਵੀ ਤੇਰੀ ਹੋਂਦ ਹੈ, ਤੇਰਾ ਵਜੂਦ ਸਦਾ ਰਹੇਗਾ, ਇਹ ਸੱਤ ਹੈ। ਇੱਕ ਦੁਨਿਆਵੀ ਸੱਤ ਹੁੰਦਾ ਹੈ, ਸੱਤ ਤੇ ਸੱਚ ਅੱਗੇ ਸੱਚ ਵੀ ਆਉਣਾ ਹੈ। ਇੱਕ ਦੁਨਿਆਵੀ ਸੱਤ ਹੈ ਵੀ ਜੋ ਵਕਤੀ ਤੌਰ ਤੇ ਸਾਨੂੰ ਦਿਸਦਾ ਹੈ, ਬਣਦਾ ਹੈ, ਪ੍ਰਤੀਤ ਹੁੰਦਾ ਹੈ, ਅਸੀਂ ਉਹਨੂੰ ਵੀ ਸੱਤ ਆਖਦੇ ਹਾਂ। ਪਰ ਸੰਸਾਰੀ ਸੱਤ ਤਬਦੀਲ ਹੋ ਜਾਂਦਾ ਹੈ, ਝੂਠ ਵਿੱਚ ਬਦਲ ਜਾਂਦਾ ਹੈ। ਪਰ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਉਹ ਸਦੀਵੀ ਹੈ। ਉਹ ਇਹ ਨਹੀਂ ਕਹਿ ਸਕਦੇ ਵੀ ਹੁਣੇ ਤੇ ਇੱਥੇ ਸੀ, ਇਹ ਸੱਚ ਹੈ ਪਰ ਹੁਣ ਇੱਥੇ ਨਹੀਂ ਰਿਹਾ, ਝੂਠ ਹੋ ਜਾਣਾ। ਕੋਈ ਵੀ ਵਸਤੂ ਕਿਤੇ ਵੀ ਸਦਾ ਸੱਤ ਨਹੀਂ। ਹੁਣ ਜੋ ਹੈ ਉਹ ਪਹਿਲਾਂ ਵੀ ਨਹੀਂ ਸੀ ਤੇ ਬਾਅਦ ਵਿੱਚ ਨਹੀਂ ਰਹਿਣਾ, ਇਹ ਸੰਸਾਰੀ ਸੱਤ ਹੈ। ਇਸ ਨੂੰ ਮਿਥਿਆ ਵੀ ਕਿਹਾ ਗਿਆ ਹੈ ਕਿ ਜੋ ਵਕਤੀ ਹੈ ਨਾ ਪਹਿਲਾਂ ਸੀ ਨਾ ਬਾਅਦ ਵਿੱਚ ਰਹੇਗਾ। ਪਰ ਪਰਮਾਤਮਾ ਵਕਤੀ ਸੱਤ ਨਹੀਂ, ਪਰਮਾਤਮਾ ਜਿਹੜਾ ਹੈ ਸਦੀਵੀ ਸੱਚ ਹੈ। ਉਹ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਅੱਗੇ ਵੀ ਰਹੇਗਾ। ਇਸ ਕਰਕੇ ਕਿਹਾ ਸੱਤ ਨਾਮ। ਨਾਮ ਜਦੋਂ ਵੀ ਸ਼ਬਦ ਆਪਾਂ ਵਰਤਦੇ ਹਾਂ, ਨਾਮ ਵਿੱਚ ਰੂਪ ਆ ਜਾਂਦਾ ਹੈ, ਆਕਾਰ ਆ ਜਾਂਦਾ ਹੈ, ਕਿਸੇ ਦਾ ਸਰੂਪ ਸਾਡੇ ਸਾਹਮਣੇ ਆ ਜਾਂਦਾ। ਵੀ ਕਿਸੇ ਦਾ ਨਾਮ ਲਈਏ, ਉਹਦੀ ਸ਼ਖਸੀਅਤ ਸਾਡੇ ਅੱਗੇ ਆ ਜਾਂਦੀ ਹੈ, ਉਹ ਜਿਹਨ ਚ ਆ ਜਾਂਦਾ ਹੈ। ਕਿਸੇ ਨੂੰ ਯਾਦ ਕਰੀਏ, ਉਹਦੀ ਤਸਵੀਰ ਯਾਦ ਆ ਜਾਂਦੀ ਹੈ। ਪਰ ਪਰਮਾਤਮਾ ਪਰਮੇਸ਼ਵਰ ਦਾ ਨਾਮ, ਗੁਰੂ ਸਾਹਿਬ ਕਹਿੰਦੇ ਨਾ ਰੂਪ, ਨਾ ਰੰਗ, ਨਾ ਆਕਾਰ, ਨਾ ਕਿਸੇ ਤਰ੍ਹਾਂ ਦੀ ਕੋਈ ਹੋਰ ਸ਼ਖਸੀਅਤ ਵਿੱਚ ਅਸੀਂ ਉਹਨੂੰ ਬੰਨ ਸਕਦੇ ਹਾਂ। ਫਿਰ ਉਹਦਾ ਨਾਮ ਕੀ ਹੈ, ਉਸ ਨੂੰ ਕਿਸ ਨਾਮ ਨਾਲ ਪੁਕਾਰਿਆ ਜਾਂਦਾ ਹੈ, ਉਹਦਾ ਕਿਹੜਾ ਨਾਮ ਹੈ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੱਤ ਜੋੜ ਕੇ ਪਹਿਲਾਂ ਹੀ ਕਹਿ ਦਿੱਤਾ ਕਿ ਜਿਸ ਨੇ ਆਪਣੇ ਜਿਹਨ ਵਿੱਚ, ਆਪਣੇ ਅਨੁਭਵ ਵਿੱਚ ਇਹ ਸਵੀਕਾਰ ਕਰ ਲਿਆ, ਉਸ ਨੂੰ ਕਿਸੇ ਵੀ ਰੂਪ ਅੰਦਰ, ਕਿਸੇ ਵੀ ਅਨੁਭਵ ਅੰਦਰ ਵੀ ਉਹ ਸਦੀਵੀ ਹੈ, ਉਹ ਇੱਕ ਸੱਤਿਆ ਰੂਪ ਵਿੱਚ, ਚੇਤਨ ਰੂਪ ਵਿੱਚ ਹੈ, ਸਮਝ ਲਓ ਉਸਨੇ ਪਰਮਾਤਮਾ ਦੇ ਉਸ ਨਾਮ ਨੂੰ ਜਪ ਲਿਆ, ਨਾਮ ਨੂੰ ਧਿਆ ਲਿਆ, ਕਿਸੇ ਵੀ ਨਾਮ ਦਾ ਸਹਾਰਾ ਲੈ ਕਰ। ਕੋਈ ਵੀ ਨਾਮ ਅਸੀਂ ਪਰਮੇਸ਼ਵਰ ਦਾ ਲੈ ਕੇ ਉਸ ਪਰਮਾਤਮਾ ਨੂੰ ਅਰਾਧਾਂਗੇ, ਜਪਾਂਗੇ, ਪਰ ਪਿੱਛੇ ਭਾਵਨਾ ਇਹ ਬਣ ਜੇ ਵੀ ਉਹ ਸਦੀਵੀ ਹੈ, ਤ੍ਰੈਕਾਲ ਸੱਤ ਹੈ, ਤੇ ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਉਹ ਅਰੂਪ, ਅਨੂਪ ਜਿਹੜਾ ਪਰਮੇਸ਼ਵਰ ਹੈ ਉਹਦਾ ਅਸਲ ਨਾਮ, ਜੋ ਅਸਲ ਉਹਦਾ ਸ਼ੁੱਧ ਰੂਪ ਹੈ, ਸਵਰੂਪ ਹੈ, ਉਹ ਸਾਡੀ ਅਨੁਭਵੀ ਵਿੱਚ, ਸਾਡੀ ਪ੍ਰਤੀਤੀ ਵਿੱਚ ਆ ਜਾਏਗਾ। ਕਰਤਾ ਪੁਰਖ, ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸਾਰੀਆਂ ਸ੍ਰਿਸ਼ਟੀਆਂ ਦਾ, ਬ੍ਰਹਿਮੰਡ ਦਾ ਕਰਤਾ ਹੈ, ਸਭ ਕੁਝ ਕਰਨ ਵਾਲਾ ਹੈ, ਸਿਰਜਣਹਾਰ ਹੈ। ਉਸ ਪਰਿਪੂਰਨ ਪਰਮਾਤਮਾ ਨੇ ਸਾਰਾ ਕੁਝ ਸਿਰਜਿਆ ਹੈ, ਤੇ ਪੁਰਖ ਵੀ ਨਾਲ ਹੈ। ਪੁਰਖ ਦਾ ਅਰਥ ਹੈ ਉਸ ਸਿਰਜੇ ਹੋਏ ਵਿੱਚ ਪਰਮਾਤਮਾ ਆਪ ਵਿਆਪਕ ਹੈ ਹਰ ਰੂਪ ਵਿੱਚ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਗੌਂਡ ਰਾਗ ਵਿੱਚ ਕਰਤਾ ਪੁਰਖ ਦੇ ਬਾਬਤ ਜੇ ਆਪਾਂ ਅਰਥ ਕਰੀਏ ਤੇ ਬੜਾ ਸੁੰਦਰ ਸ਼ਬਦ ਕਿਹਾ ਹੈ ਦਤਾਰ ਪਿਤਾ ਮਹਾਰਾਜ ਨੇ। ਸਮਝ ਲਓ ਕਰਤਾ ਪੁਰਖ ਦੀ ਵਿਆਖਿਆ ਆਪਣੇ ਸ਼ਬਦ ਵਿੱਚ ਕੀਤੀ ਹੈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ। ਉਹ ਕਿਰਪਾ ਕਰਦੇ ਨੇ ਸਭ ਕਰਤਾ ਸਭ ਭੁਗਤਾ, ਕਿ ਉਹ ਅਕਾਲ ਪੁਰਖ ਵਾਹਿਗੁਰੂ, ਕਰਤਾ ਪੁਰਖ ਦਾ ਅਰਥ ਹੈ ਭੁਗਤਾ ਭਾਵ ਵਿੱਚ ਸਮਾਇਆ ਹੋਇਆ, ਸਭ ਕੁਝ ਜੋ ਹੈ ਉਸ ਕਰਤੇ ਦੀ ਕਿਰਤ ਹੈ। ਸਭ ਕਰਤਾ ਸਭ ਭੁਗਤਾ, ਸੁਣ ਤੋਂ ਕਰਤਾ ਪੇਖਤ ਕਰਤਾ, ਕਹਿੰਦੇ ਜੋ ਕੁਝ ਵੀ ਸੁਣਿਆ ਜਾ ਰਿਹਾ ਨਾ, ਸੁਣ ਤੋਂ ਕਰਤਾ, ਇਹ ਕਰਤਾ ਹੀ ਸੁਣ ਰਿਹਾ, ਉਹਦੀ ਸੱਤਿਆ ਨਾ ਹੋਵੇ ਅਸੀਂ ਸੁਣ ਕਿਵੇਂ ਸਕਦੇ ਹਾਂ। ਪੇਖਤ ਕਰਤਾ, ਇਹਨਾਂ ਅੱਖਾਂ ਰਾਹੀਂ ਜਿਹੜੀ ਮੈਂ ਵੇਖ ਰਹੀ ਹੈ, ਉਹ ਮੈਂ ਵੀ ਤਾਂ ਉਸੇ ਮੈਂ ਵਿੱਚੋਂ ਆਈ ਹੈ ਨਾ, ਉਹ ਮੈਂ ਹੀ ਸਭ ਨੂੰ ਦੇਖ ਰਹੀ ਹੈ, ਆਪਣਾ ਆਪਾ ਹੀ ਪਰਮਾਤਮਾ ਵੇਖ ਰਿਹਾ। ਜਿਵੇਂ ਕੋਈ ਮਨੁੱਖ ਆਪਣਾ ਸਰੂਪ ਵੇਖ ਕੇ, ਆਪਣਾ ਰੂਪ ਵੇਖ ਕੇ ਦਰਪਣ ਵਿੱਚ ਖੁਸ਼ ਹੁੰਦਾ ਹੈ ਨਾ, ਆਪਾਂ ਸਭ ਨੂੰ ਪਿਆਰਾ ਲੱਗਦਾ ਹੈ,
परमात्मा परमेश्वर भी आपा प्यारा है, वो परमात्मा अपने आप सृष्टि विच वेखदा है। मान लो परमात्मा दा दर्पण है संसार, ये ब्रह्मांड उस परमात्मा दा दर्पण है, उस दर्पण विच वो अपने बदन नू वेख रहा, अपने स्वरूप नू वेख रहा है।

0: सुनतो करता, पेखत करता, अदृष्टो करता, दृष्टो करता। जो कुछ अदृश्य है, जो सानू नहीं भी दिसता, उदे पिछे भी करता है। ते दृष्टो करता, जो कुछ असी वेख रहे हैं, उस सारे विच भी परमात्मा ने दृष्टिमान संसार भी सिरजिया है, पर अदृष्ट संसार भी है, जो साड़ी समझ तो बुद्धि मन तो उत्ते है। वो अदृष्टो करता, दृष्टो करता, ओपत करता, परलो करता। जो कुछ भी ओपत हुंदा है, उत्पत्ति हुंदी है, वो कौन करता है? करता करता है। परलो करता, ते परलो भी एक खिन विच आउंदी है। परलो वैसे पानी नाल आउण वाला जिहड़ा नाश हुंदा है ना, पानी नाल संघार हुंदा है। जदों संसार दा किसे भी खंड दा, जिंदगी जिंदगी दे जीवन दे किसे भी टुकड़े दा, परलो पानी नाल ही आउंदी है। ते वार वार भी जदों इस सृष्टि दा नाश होया है, वो पानी नहीं कीता है, परलो नहीं कीता है। यह विद्वाना की खोज है, मनते ने। ते गुरु साहब सच्चे पातशाह जी ने भी परलो शब्द बड़ा वरत्या है, परलो आ गई। हालांकि कोई अणहोनी गल भी हो जाए, असीं उदों भी कह दिंदे आ परलो आ गई। पर परलो दा अर्थ है जदों जल दे नाल सारी सृष्टि का जीवां का परमात्मा संघार कर दे, उहनूं कहिंदे परलो आ गई। ते गुरु साहब कहिंदे उत्पत्ति भी जल नाल है, जल नाल ही जीवन दा बिंद नाल ही जीवन बनया है, जल नूं ही जीवन मन्निया गुरु साहिब जी ने। ते जो साडा जीवन है, वह साडा संघार भी उही होएगा। इस करके क्या ओपत करता, परलो करता भी, उत्पत्ति भी उहदे नाल है, ते परलो भी उहदे नाल है। व्यापत करता, अलिपतो करता। व्यापत अर्थ है व्यापक है, पुरख है, वह सारे विच व्याप विद्यामान है संसार दे विच। ते उहदे तो अलिप्त भी है, इहदे तो दूर भी है, जिस करके उसनू निरंजन भी किया गया, निर्लेप भी किया गया। कि परमात्मा अपनी किरत विच है, ते किरत तो बाहरा भी है। वह परिपूर्ण परमात्मा आप ही सारे गुणा दे विच है। वह बखतो करता है, सुनतो करता है, फिर दतार जी कहिंदे अलपतो करता, बखतो करता, पूजत करता, आवत करता, जावत करता। वह आउण वाला भी उही है, ते जाण वाला भी उही है। पर यह समझ, यह बूझ किसनू मिलती है? गुर प्रसाद नानक सम दृष्टा। सम दृष्टि जदों हो जाती है, सम दृष्टि का अर्थ है भी हर परिस्थिति विच एक नू जानना। सम दृष्टि का अर्थ है हर घटना दे विच उसे नू पकड़ के रखना। ते गुरुदेव पिता महाराज गुरु रामदास सच्चे पातशाह जी कहिंदे कि जिस नू गुरु ने सम दृष्टि ज्ञान दी दृष्टि दे दित्ती है, ओ फिर आवण जाण नू इस संसार दी हर बणतर नू उदे पिछे एक ही सूत्र धार मनदा है कि वह अकाल पुरख वाहिगुरु है, करता पुरख। उही सब कुछ करनहार है, करन कारण प्रवेक है, दूसर ना ही कोई, कोई दूजा है ही नहीं। उही है, पुरख है, समाया होया, अपनी किरत विच विद्यमान है। कोई भी कारीगर, कोई भी करता, किसी वस्तु का करता अपनी किरत नू बना के किरत तो वखरा हो जाता है, उदे विच नहीं रहिंदा। भावे उहदा नाम नाल जुड़ जाए, यह पता लग जाए भी इहदी बनाई हुई है, इहदी किरत है, उहदा नाम नाल छापना पैंदा, मोहर लानी पैंदी है। पर परमात्मा परमेश्वर दा इस विच विद्यमान होना ही उहदी मोहर छाप है, वह पुरख है, उहदे विच समाया होया। होर उहने किसे दे उत्ते अपना ठप्पा नहीं लाया कि मेरी यह किरत है। उहदा इस संसार विच चेतन रूप हो करके रहना, संसार नू चेतन रखना, यही परमात्मा दा अपना जिहड़ा है, वह इउं कह लई भी परमात्मा दी होंद दर्शांदा है। करता है, पुरख है, निरभउ भय तो रहत है। सारी सृष्टि उहने बनाई है, पर सारी सृष्टि दे विच उहने भय पाया होया। भय तो बिना कोई भी नहीं, हर चीज भय विच है। भय नूं हुक्म भी मन्निया है, संसारी भय विच जदों रवांगे, संसारी भय कमजोरी बन जांदा है, औगण बन जांदा है। पर जदों निरंकारी भय विच जीव रहिंदा ते चलदा, उही फिर गुण बन जांदा है। ते संसार विच निरंकारी भय जिहड़ा है, उस नूं गुरबाणी ने प्रवान कीता है कि सारे भौ तो मुक्त होना है, ते निरभौ दे रूप विच, निरभौ दी शरण विच आ जा। जे निरभौ दी शरण विच नहीं रहा, फिर सारे भय जिहड़े ने तेनू वह तंग करनगे, तेनू वह अपना तेरे जीवन दे अंदर बर्बादी करनगे। इस करके क्या निरभौ जपै सगल भौ मिटै। जिहड़े निरभौ नू जप लैंदे ने, उहनां दे सारे भय जिहड़े ने मिट जांदे ने। दतार पिता महाराज सच्चे पातशाह जी कहिंदे निरभौ, वह निरभौ है, उहदे अंदर किसे तरह का भय नहीं, वह भय तो रहत है, उहदे अंदर भय नहीं चलदा। निरवैर, ਉਹ ਵੈਰ ਤੋਂ ਵੀ ਰਹਿਤ ਹੈ। ਹਰ ਸ੍ਰਿਸ਼ਟੀ ਦੇ ਅੰਦਰ, ਸੰਸਾਰ ਦੇ ਅੰਦਰ ਇਹ ਭਾਵਨਾਵਾਂ ਪਰਮਾਤਮਾ ਪਰਮੇਸ਼ਵਰ ਵੱਲੋਂ ਮਾਇਆ ਵੱਲੋਂ ਟਿੱਕੀਆਂ ਹੋਈਆਂ ਨੇ। ਨਿਰਵੈਰ ਦਾ ਅਰਥ ਹੈ ਵੈਰ ਤੋਂ ਰਹਿਤ ਹੈ, ਉਹਦਾ ਕਿਸੇ ਨਾਲ ਵੀ ਵੈਰ ਨਹੀਂ, ਉਹ ਸਭ ਤੋਂ ਵੈਰ ਤੋਂ ਰਹਿਤ ਹੈ, ਉਹ ਬਿਲਕੁਲ ਨਿਰਵੈਰ। ਨਿਰ ਜਿਹੜਾ ਸ਼ਬਦ ਅਗੇਤਰ ਹੈ, ਅਗੇਤਰ ਲੱਗ ਕੇ ਅਰਥ ਬਦਲ ਦਿੰਦਾ, ਨਿਰਭਉ ਭਉ ਨਾਮ ਡਰਦਾ, ਨਿਰ ਅੱਗੇ ਲੱਗ ਗਿਆ ਭਾਵ ਹੈ ਭੈ ਤੋਂ ਰਹਿਤ, ਵੈਰ ਨਾਮ ਵੈਰ ਪਾਣ ਦਾ। ਪਰ ਪਰਮਾਤਮਾ ਪਰਮੇਸ਼ਵਰ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਕਿਸੇ ਨਾਲ ਭੈ ਨਹੀਂ, ਕਿਸੇ ਨਾਲ ਵੈਰ ਨਹੀਂ, ਉਹ ਨਿਰਵੈਰ ਰੂਪ ਵਿੱਚ ਸਭ ਨੂੰ ਇੱਕ ਸਮਾਨ ਇੱਕ ਦ੍ਰਿਸ਼ਟੀ ਦੇ ਨਾਲ ਦੇਖਦਾ ਹੈ। ਅਕਾਲ ਮੂਰਤ, ਤੇ ਉਹਦੀ ਹਸਤੀ ਅਕਾਲ ਤੋਂ, ਕਾਲ ਨਾਮ ਸਮੇਂ ਦਾ ਹੈ, ਅਕਾਲ ਨਾਮ ਸਮੇਂ ਤੋਂ ਰਹਿਤ। ਸਮਾਂ ਸਥਾਨ ਤੇ ਸੀਮਾ, ਅਸੀਂ ਸਾਰੇ ਕਾਲ ਵਿੱਚ ਸਮੇਂ ਵਿੱਚ ਸੀਮਾ ਵਿੱਚ ਬੱਝੇ ਹੋਏ ਹਾਂ। ਸਾਡੀ ਹਸਤੀ ਜਿਹੜੀ ਹੈ ਕਾਲ ਦੀ ਹਸਤੀ ਹੈ, ਸਮੇਂ ਵਿੱਚ ਸੀਮਾ ਵਿੱਚ ਬੱਧੀ ਹੋਈ ਹਸਤੀ ਹੈ। ਇਸ ਕਰਕੇ ਇਹਦਾ ਰੂਪ ਰੰਗ ਬਿਨਸ ਜਾਂਦਾ ਹੈ, ਮਿਟ ਜਾਂਦਾ ਹੈ। ਪਰ ਪਰਮਾਤਮਾ ਅਕਾਲ ਮੂਰਤ, ਉਹਦੀ ਹਸਤੀ ਉਹਦੀ ਹੋਂਦ ਜਿਹੜੀ ਹੈ ਸਮੇਂ ਤੋਂ ਬਾਹਰੀ ਹੈ। ਉਹਨੇ ਸਮਾਂ ਬਣਾਇਆ ਹੈ, ਸਮੇਂ ਨੇ ਉਹਨੂੰ ਨਹੀਂ ਬਣਾਇਆ, ਸਮਾਂ ਨੂੰ ਨਹੀਂ ਸਿਰਜ ਸਕਦਾ। ਤਾਂ ਹੀ ਦਸਮ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ, ਨਮੋ ਕਾਲ ਕਰਤਾ, ਕਿ ਹੇ ਵਾਹਿਗੁਰੂ ਤੈਨੂੰ ਨਮਸਕਾਰ ਹੈ, ਤੂੰ ਕਾਲ ਦਾ ਵੀ ਕਾਲ ਹੈ। ਨਮੋ ਕਾਲ ਕਾਲੇ, ਤੂੰ ਕਾਲ ਦਾ ਵੀ ਕਾਲ ਹੈ, ਸਮਾਂ ਵੀ ਤੇਰੇ ਸਮੇਂ ਵਿੱਚ ਹੈ, ਤੂੰ ਬੰਨਿਆ ਹੋਇਆ ਸਮੇਂ ਨੂੰ, ਤੂੰ ਸਾਰੇ ਸੰਸਾਰ ਦਾ ਕਰਤਾ ਹੈ, ਤੂੰ ਸੰਸਾਰੇ ਸੰਸਾਰ ਦਾ ਹਰਤਾ ਤੇ ਧਰਤਾ ਹੈ। ਤੇਰੀ ਮੂਰਤ, ਇਹ ਮੂਰਤ ਸ਼ਬਦ ਬਾਣੀ ਵਿੱਚ ਦੋ ਅਰਥਾਂ ਵਿੱਚ ਆਉਂਦਾ ਹੈ। ਜਦੋਂ ਵੀ ਇਸ ਰੂਪ ਵਿੱਚ ਆਏਗਾ ਤੱਤੇ ਨੂੰ ਸਿਹਾਰੀ ਲੱਗ ਕੇ ਮੂਰਤ, ਇਹਦਾ ਅੱਖਰ ਅਰਥ ਹੋਏਗਾ ਮੂਰਤੀ, ਹਸਤੀ, ਹੋਂਦ। ਜਿਵੇਂ ਅਕਾਲ ਮੂਰਤ, ਵਾਹਿਗੁਰੂ ਦੀ ਹਸਤੀ, ਵਾਹਿਗੁਰੂ ਦੀ ਮੂਰਤ, ਹੋਰ ਵੀ ਕਈ ਰੂਪਾਂ ਕਿਸੇ ਦੀ ਵੀ ਮੂਰਤ ਦੇ ਸ਼ਬਦ ਦੇ ਵਿੱਚ ਆ ਸਕਦਾ। ਪਰ ਇੱਕ ਇਹ ਤੱਤੇ ਨੂੰ ਔਂਕੜ ਨਾਲ ਜਾਂ ਤੱਤੇ ਨੂੰ ਮੁਕਤੇ ਰੂਪ ਵਿੱਚ ਆਉਂਦਾ। ਜਦੋਂ ਵੀ ਉਸ ਰੂਪ ਵਿੱਚ ਆਏਗਾ ਉਹਨੂੰ ਥੋੜਾ ਭਾਰਾ ਕਰਕੇ ਪੜ੍ਹਦੇ ਹਾਂ ਆਪਾਂ, ਮੂਰਤ ਮਹਾ ਦਿਵਸ ਮੂਹਰਤ ਭਲੇ। ਉੱਥੇ ਮੂਹਰਤ ਦਾ ਅਰਥ ਹੈ ਜਿਹੜਾ ਸਮੇਂ ਨਾਲ ਸੰਬੰਧਿਤ ਹੁੰਦਾ, ਜਿਵੇਂ ਪਲ ਦਿਵਸ ਮਹੂਰਤ ਬਣਦੇ ਨੇ, ਉੱਥੇ ਮਹੂਰਤ ਹੈ। ਉਹ ਇੱਕ ਮਹੂਰਤ ਦੀ ਗੱਲ ਹੋਏਗੀ ਤੇ ਔਂਕੜ ਨਾਲ ਆਏਗਾ, ਨਹੀਂ ਤੇ ਤੱਤਾ ਤਕਰੀਬਨ ਮੁਕਤਾ ਆਏਗਾ ਵੀ ਮਹੂਰਤਾਂ ਦੇ ਵਿੱਚ ਉਹ ਪਰਮਾਤਮਾ ਪਰਮੇਸ਼ਵਰ ਨੇ। ਇੱਥੇ ਮੂਹਰਤ ਹੈ, ਅੱਖਰ ਉਹੀ ਨੇ, ਬਸ ਉਚਾਰਨ ਵੇਲੇ ਜਿਹੜੇ ਹੈ ਸਾਡਾ ਉਚਾਰਨ ਭਾਰਾ ਹੋ ਜਾਏ ਤੇ ਅੱਖਰ ਦਾ ਉਚਾਰਨ ਬਦਲ ਜਾਂਦਾ ਹੈ, ਉਚਾਰਨ ਬਦਲਣ ਦੇ ਨਾਲ ਅਰਥ ਬਦਲ ਜਾਂਦਾ ਹੈ, ਅੱਖਰ ਦਾ ਉਚਾਰਨ ਪੋਲਾ ਹੋ ਜਾਏ। ਜਿਵੇਂ ਇੱਥੇ ਮੂਰਤ ਕਰਨਾ ਹੈ, ਮੂਰਤ ਦਾ ਅਰਥ ਹੈ ਸਰੂਪ, ਕੋਈ ਅਕ੍ਰਿਤੀ, ਕੋਈ ਕਾਇਆ। ਸੋ ਪਰਮਾਤਮਾ ਪਰਮੇਸ਼ਵਰ ਦੀ ਜਿਹੜੀ ਮੂਰਤ ਹੈ, ਜਦੋਂ ਮੂਰਤ ਸ਼ਬਦ ਵਾਹਿਗੁਰੂ ਲਈ ਵਰਤਿਆ ਦਾ ਮਤਲਬ ਇਹ ਨਹੀਂ ਵੀ ਕਿਸੇ ਆਕਾਰ ਵਿੱਚ ਹੈ, ਉਹਦਾ ਆਕਾਰ ਇਹ ਸਾਰੇ ਆਕਾਰ ਉਹਦੇ ਹੀ ਨੇ। ਇਹ ਮਿਟ ਜਾਣ ਤੋਂ ਬਾਅਦ ਵੀ ਉਹਦਾ ਆਕਾਰ ਸਦਾ ਹੀ ਰਹੇਗਾ, ਉਹ ਅਕਾਲ ਤੋਂ ਅਕਾਲ ਸਰੂਪ ਹੈ। ਇਸ ਕਰਕੇ ਉਹਨੂੰ ਅਕਾਲ ਵੀ ਕਿਹਾ ਗਿਆ ਹੈ ਕਿ ਉਹ ਅਕਾਲ ਹੈ, ਪਰਮਾਤਮਾ ਅਕਾਲੀ ਹੈ, ਉਹ ਜਿਹੜਾ ਉਹਨੂੰ ਧਾਰਨ ਕਰ ਲੈਂਦਾ ਉਹਦੀ ਸੱਤਿਆ ਨੂੰ। ਅਕਾਲ ਮੂਰਤ ਅਜੂਨੀ ਤੇ ਜੂਨਾ ਤੋਂ ਰਹਿਤ ਹੈ, ਉਹ ਕਿਸੇ ਵੀ ਜੂਨ ਵਿੱਚ ਨਹੀਂ ਆਉਂਦਾ, ਕਿਸੇ ਵੀ ਗਰਭ ਵਿੱਚ ਨਹੀਂ ਆਉਂਦਾ, ਕਿਸੇ ਵੀ ਰੂਪ ਵਿੱਚ ਪਰਮਾਤਮਾ ਨੂੰ ਗਰਭ ਵਿੱਚ ਨਹੀਂ ਦੇਖਿਆ ਜਾ ਸਕਦਾ। ਚਾਰ ਤਰ੍ਹਾਂ ਦੀਆਂ ਖਾਣੀਆਂ ਮੰਨੀਆਂ ਗਈਆਂ ਇਸ ਧਰਤੀ ਦੀਆਂ, ਅੰਡਜ, ਜੇਰਜ, ਸੇਤਜ, ਉਤਪਜ। ਪਰ ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਇਹ ਖਾਣੀਆਂ ਦਾ ਕਰਤਾ ਪਰਮਾਤਮਾ ਹੈ, ਪਰ ਉਹ ਕਿਸੇ ਖਾਣੀ ਵਿੱਚ ਨਹੀਂ ਆਉਂਦਾ, ਕਿਸੇ ਵੀ ਖਾਣੀ ਵਿੱਚ ਨਹੀਂ। ਉਹ ਨਾ ਅੰਡੇ ਤੋਂ ਪੈਦਾ ਹੋਣ ਵਾਲਾ, ਨਾ ਜੇਰ ਤੋਂ, ਨਾ ਸੇਤਜ, ਨਾ ਧਰਤੀ ਤੋਂ ਪੈ, ਉਹ ਕਿਸੇ ਵੀ ਖਾਣੀ ਦਾ ਪਾਬੰਦ ਨਹੀਂ, ਕਿਸੇ ਵੀ ਖਾਣੀ ਨੂੰ ਵਰਤ ਕੇ ਉਹ ਆਪਣੇ ਕਿਸੇ ਵੀ ਸ਼ਕਤੀ ਨੂੰ ਭੇਜ ਸਕਦਾ ਹੈ, ਕਿਸੇ ਵੀ ਰੂਪ ਵਿੱਚ ਭੇਜ ਸਕਦਾ ਹੈ, ਪਰ ਉਹ ਆਪ ਜੂਨਾ ਤੋਂ ਰਹਿਤ ਹੈ, ਉਹਨੂੰ ਕਿਸੇ ਜੂਨ ਵਿੱਚ ਨਹੀਂ ਰੱਖਿਆ ਜਾ ਸਕਦਾ, ਜੂਨਾ ਤੋਂ ਰਹਿਤ ਹੈ। ਅਕਾਲ ਮੂਰਤ ਅਜੂਨੀ ਸਹਿ ਭੰਗ, ਤੇ ਫਿਰ ਜੇ ਉਹ ਜੂਨਾ ਵਿੱਚ ਨਹੀਂ ਫਿਰ ਉਹ ਹੈ ਕਿਵੇਂ? ਦਤਾਰ ਜੀ ਕਹਿੰਦੇ ਸਹਿ ਭੰਗ ਸਵੈਭੂ, ਆਪਣੇ ਆਪ ਤੋਂ, ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਉਹਨੇ ਆਪਣੇ ਆਪ ਨੂੰ ਆਪ ਬਣਾਇਆ ਹੈ, ਉਹਨੂੰ ਕਿਸੇ ਨੇ ਸਾਜਿਆ ਨਹੀਂ, ਕਿਸੇ ਨੇ ਥਾਪਿਆ ਨਹੀਂ, ਕਿਸੇ ਨੇ ਆਕਾਰ ਨਹੀਂ ਦਿੱਤਾ। ਜਿਵੇਂ ਆਪਾਂ ਜਪਜੀ ਸਾਹਿਬ ਵਿੱਚ ਅੱਗੇ ਪੜ੍ਹਾਂਗੇ, ਜਪਜੀ ਸਾਹਿਬ ਦੀ ਬਾਣੀ ਹੀ ਜਪਜੀ ਸਾਹਿਬ ਜੀ ਦੀਆਂ ਪੌੜੀਆਂ ਦੀ, ਜਪਜੀ ਸਾਹਿਬ ਦੀਆਂ ਪੌੜੀਆਂ ਹੀ ਵਿਆਖਿਆ ਕਰਦੀਆਂ ਰਹਿੰਦੀਆਂ। ਜਿਵੇਂ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਕਿਵੇਂ ਹੈ ਜੀ ਉਹ? ਆਪੇ ਆਪ ਨਿਰੰਜਨ ਸੋਏ, ਆਪਣੇ ਆਪ ਹੀ ਹੈ। ਗੁਰੂ ਨਾਨਕ ਦੇਵ ਜੀ ਦੇ ਬਚਨ ਆਪਾਂ ਰੋਜ਼ ਪੜ੍ਹਦੇ ਹਾਂ, ਆਪੀ ਨੈ ਆਪ ਸਾਜਿਓ, ਆਪੀ ਨੈ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ। ਉਹ ਪਰਮਾਤਮਾ ਆਪ ਹੀ ਸਭ ਕੁਝ ਬਣਾਉਣ ਵਾਲਾ, ਸਭ ਕੁਝ ਸਮੇਟਣ ਵਾਲਾ, ਸਭ ਕੁਝ ਸੰਘਾਰਨ ਵਾਲਾ ਹੈ, ਤੇ ਉਹਦਾ ਆਪਣੇ ਆਪ ਨੂੰ ਕੋਈ ਬਣਾ ਨਹੀਂ ਸਕਦਾ, ਕੋਈ ਸਮੇਟ ਨਹੀਂ ਸਕਦਾ, ਉਹ ਆਪਣੀ ਹੋਂਦ ਨੂੰ ਸਦਾ ਹੀ ਬਰਕਰਾਰ ਰੱਖਦਾ। ਸਹਿ ਭੰਗ ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨੂੰ ਮਾਣਿਆ ਜਾ ਸਕਦਾ, ਜਾਣਿਆ ਜਾ ਸਕਦਾ ਹੈ। ਇਹ ਮੂਲ ਮੰਤਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਥੋਂ ਤੱਕ ਸਾਨੂੰ ਬਖਸ਼ਿਸ਼ ਕੀਤਾ ਹੈ। ਇਸ ਮੂਲ ਮੰਤਰ ਦੇ ਅੰਦਰ ਵਿਦਵਾਨਾਂ ਨੇ ਇਹ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਲਿਖੇ ਨੇ, ਵਿਸ਼ੇਸ਼ਣ ਲਿਖੇ ਨੇ ਕਿ ਜੋ ਉੱਪਰ ਕਹਿ ਦਿੱਤਾ ਹੈ ਨਾ ਵੀ ਉਹ ਇੱਕ ਹੈ, ਸਦੀਵੀ ਹੈ, ਕਰਤਾ ਹੈ, ਸਮਾਇਆ ਹੋਇਆ ਹੈ, ਅਜੂਨੀ ਹੈ, ਸਮੇਂ ਤੋਂ ਬਾਹਰਾ ਹੈ। ਇਸ ਸਾਰੇ ਨੂੰ ਜੇ ਅਨੁਭਵ ਕਰਨਾ ਹੈ, ਇਸ ਸਾਰੇ ਨੂੰ ਜੇ ਜਾਣਨਾ ਹੈ, ਇਸ ਸਾਰੇ ਨੂੰ ਜੇ ਮੰਨਣਾ ਹੈ, ਤੇ ਕੀ ਕੀਤਾ ਜਾਏ, ਕੀ ਯਤਨ ਕੀਤਾ ਜਾਏ, ਕੀ ਜੁਗਤ ਕੀਤੀ ਜਾਏ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਜਪਜੀ ਸਾਹਿਬ ਵਿੱਚ ਜੋ ਮਨੁੱਖ ਯਤਨ ਕਰਦਾ ਉਸ ਨੂੰ ਪ੍ਰਾਪਤ ਕਰਨ ਦੇ, ਪਹਿਲਾਂ ਤੇ ਉਹਨਾਂ ਸਾਰੇ ਯਤਨਾਂ ਨੂੰ ਦਤਾਰ ਪਿਤਾ ਮਹਾਰਾਜ ਨੇ ਉਹਨਾਂ ਤੇ ਸ਼ਾਹੀ ਫੇਰ ਦਿੱਤੀ ਹੈ ਕਿ ਤੇਰਾ ਕੀਤਾ ਕੁਝ ਵੀ ਨਹੀਂ ਪ੍ਰਵਾਨ ਹੋਣਾ। ਤੂੰ ਕਹੇ ਸੋਚ ਰੱਖ ਲੈ, ਤੂੰ ਕਹੇ ਚੁੱਪ ਕਰ ਜਾ, ਤੂੰ ਕਹੇ ਮੈਂ ਤਿਆਗੀ ਹੋ ਜਾ, ਬੈਰਾਗੀ ਹੋ ਜਾ, ਤੇਰਾ ਕੀਤਾ ਕੁਝ ਨਹੀਂ ਹੋਣਾ। ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਉਹਦੀ ਅਨੁਭੂਤੀ, ਉਹਦੇ ਮਾਣਨਾ, ਉਹਨੂੰ ਉਹਦਾ ਅਨੁਭਵ ਕਿਵੇਂ ਹੋ ਸਕਦਾ? ਗੁਰਪ੍ਰਸਾਦ, ਜਦੋਂ ਤੇਰੇ ਤੇ ਗੁਰੂ ਦੀ ਕਿਰਪਾ ਹੋ ਜਾਏ, ਗੁਰੂ ਦੀ ਬਖਸ਼ਿਸ਼ ਹੋ ਜਾਏ। ਗੁਰੂ ਬਖਸ਼ਿਸ਼ ਹੀ ਤੇਰੇ ਜੀਵਨ ਦਾ ਸਭ ਤੋਂ ਵੱਡਾ ਪ੍ਰਯੋਜਨ ਹੋਣਾ ਚਾਹੀਦਾ। ਜਿਨ੍ਹਾਂ ਨੇ ਗੁਰੂ ਬਖਸ਼ਿਸ਼ ਪ੍ਰਾਪਤ ਕਰ ਲਈ, ਗੁਰੂ ਕਿਰਪਾ ਪ੍ਰਾਪਤ ਕਰ ਲਈ, ਉਹ ਇਸ ਜਗਤ ਸੰਸਾਰ ਦੇ ਅੰਦਰ ਜਿਹੜਾ ਹੈ ਉਹਨਾਂ ਨੂੰ ਇਹ ਅਨੁਭੂਤੀ ਹੁੰਦੀ ਹੈ, ਉਹ ਇੱਕ ਨਾਲ ਸਦੀਵੀ ਜੁੜ ਜਾਂਦੇ ਨੇ, ਉਹਨਾਂ ਦੇ ਅੰਦਰ ਨਿਰਭਉਤਾ ਆ ਜਾਂਦੀ ਹੈ, ਉਹਨਾਂ ਦੇ ਅੰਦਰ ਨਿਰਵੈਰਤਾ ਆ ਜਾਂਦੀ ਹੈ, ਉਹ ਸਮੇਂ ਸਥਾਨ ਤੋਂ ਬਾਹਰੇ ਹੋ ਜਾਂਦੇ ਨੇ। ਉਹ ਭਾਵੇਂ ਸਰੀਰ ਕਰਕੇ ਸਾਨੂੰ ਕਿਤੇ ਬੈਠੇ ਨਜ਼ਰੀ ਆਉਣ, ਪ੍ਰਤੀਤ ਆਉਣ, ਪਰ ਇਹ ਅਕਾਲ ਪੁਰਖ ਦੇ ਜਿੰਨੇ ਵੀ ਗੁਣ ਨੇ, ਜਿਹਦੇ ਤੇ ਪੂਰਨ ਗੁਰੂ ਦੀ ਕਿਰਪਾ ਹੈ, ਉਹਦੇ ਅੰਦਰ ਵਿਦਿਆਮਾਨ ਹੋ ਜਾਂਦੇ ਨੇ, ਪ੍ਰਗਟ ਹੋ ਜਾਂਦੇ ਨੇ। ਉਹ ਜੀਵ, ਉਹ ਪ੍ਰਾਣੀ ਸਮਝ ਲਓ ਪਰਮੇਸ਼ਵਰ ਦਾ ਸਰਗੁਣ ਰੂਪੀ ਹੋ ਜਾਂਦਾ, ਜਿਹਦੇ ਅੰਦਰ ਇਹ ਗੁਣ ਪ੍ਰਗਟ, ਗੁਰੂ ਦੀ ਕਿਰਪਾ ਵਾਪਰ ਜਾਏ। ਗੁਰੂ ਕਿਰਪਾ ਹੀ ਤਾਂ ਪਰਮੇਸ਼ਵਰ ਸਰੂਪ ਬਣਾ ਦਿੰਦੀ, ਪਰਮੇਸ਼ਵਰ ਦੇ ਗੁਣ ਵਿਦਿਆਮਾਨ ਕਰ ਦਿੰਦੀ। ਜਿਨ੍ਹਾਂ ਤੇ ਹੋਏ ਉਹ ਗੁਰੂ ਰੂਪ ਹੀ ਹੋ ਗਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਭਾਈ ਲਹਿਣਾ ਜੀ ਨੂੰ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਦਿੱਤੀ, ਤੇ ਸਾਰੇ ਗੁਣ ਉਹਨਾਂ ਵਿੱਚ ਵਿਦਿਆਮਾਨ ਜਦੋਂ ਪ੍ਰਤੀਤ ਹੋਏ, ਪ੍ਰਗਟ ਹੋ ਗਏ, ਗੁਰੂ ਕਿਰਪਾ ਵਾਪਰ ਗਈ ਤੇ ਉਹ ਪਰਮੇਸ਼ਵਰ ਸਵਰੂਪ ਹੋ ਗਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਵਿੱਚ ਇਹ ਗੁਣ ਵਾਪਰੇ। ਅਸੀਂ ਜਦੋਂ ਵੀ ਗੁਰੂ ਸਾਹਿਬਾਨਾਂ ਦਾ ਜੀਵਨ ਪੜ੍ਹਦੇ ਹਾਂ, ਜਦੋਂ ਵੀ ਗੁਰੂ ਸਾਹਿਬਾਨ ਗੁਰੂ ਕਾਲ ਦੇ ਅੰਦਰ ਗੁਰੂ ਸੇਵਾ ਵਿੱਚ ਤਤਪਰ ਰਹਿੰਦੇ ਸਨ, ਤੇ ਜਦੋਂ ਵੀ ਕੋਈ ਐਸੀ ਘਟਨਾ ਜਾਂ ਕਰਮ ਵਾਪਰਦਾ ਤਾਂ ਪਹਿਲੇ ਗੁਰੂ ਸਾਹਿਬਾਨ ਤਾਗੀਦ ਕਰਦੇ, ਤਾੜਨਾ ਕਰਦੇ ਵੀ ਐਸਾ ਨਹੀਂ ਕਰਨਾ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚ ਜਦੋਂ ਐਸੀਆਂ ਘਟਨਾਵਾਂ ਹੋਈਆਂ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਤਪੇ ਬਾਬਤ ਇੱਕ ਬਚਨ ਕਹਿ ਦਿੱਤੇ, ਤਾਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦਤਾਰ ਨੇ ਕਹਿ ਦਿੱਤਾ, ਤਾਗੀਦ ਕਰ ਦਿੱਤੀ ਕਿ ਵੱਡਾ ਪੁਰਖ ਬਣਨਾ ਹੈ, ਜਿਸ ਨੇ ਅਜਰ ਨੂੰ ਜਰਿਆ ਹੈ ਉਹੀ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣਨਾ। ਇਸ ਕਰਕੇ ਅਜਰ ਨੂੰ ਜਰਨ ਵਾਲਾ, ਨਿਰਵੈਰ ਰਹਿਣ ਵਾਲਾ, ਨਿਰਭਉ ਰਹਿਣ ਵਾਲਾ ਹੀ ਗੁਰੂ ਕਿਰਪਾ ਦਾ ਪਾਤਰ ਬਣਦਾ। ਤੇ ਗੁਰੂ ਸਾਹਿਬਾਨ ਸੱਚੇ ਪਾਤਸ਼ਾਹ ਉਦੋਂ ਹੀ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਤੋਂ ਯੱਕ ਲਖਤੀ ਖਿਮਾ ਮੰਗ ਕੇ, ਖਿਮਾ ਜਾਚਨਾ ਕਰਕੇ ਅੱਗੇ ਤੋਂ ਸਦਾ ਤਾਗੀਦ ਕਰਦੇ ਰਹਿੰਦੇ ਸਨ ਵੀ ਐਸਾ ਕਰਮ ਇਹੀ ਹੈ ਮਹਾਨਤਾ। ਇਹ ਨਹੀਂ ਵੀ ਮਹਾਨ ਪੁਰਖਾਂ ਤੋਂ ਗਲਤੀਆਂ ਨਹੀਂ ਹੁੰਦੀਆਂ। ਸੰਸਾਰੀ ਤੌਰ ਤੇ ਜੇ ਅਸੀਂ ਆਖੀਏ ਵੀ ਕੋਈ ਵੀ ਸਰੀਰ ਕਰਕੇ ਆਇਆ ਉਹਦੇ ਕੋਲ ਭੁੱਲ ਨਹੀਂ ਹੁੰਦੀ, ਹਰ ਇੱਕ ਕੋਲ ਭੁੱਲ ਹੁੰਦੀ ਹੈ, ਪਰ ਮਹਾਨਤਾ ਕਿਹਨੂੰ ਪ੍ਰਦਾਨ ਹੁੰਦੀ ਹੈ? ਜਿਹੜਾ ਕੋਈ ਵੀ ਭੁੱਲ ਨੂੰ ਦੁਬਾਰਾ ਉਸ ਰੂਪ ਵਿੱਚ ਨਹੀਂ ਕਰਦਾ, ਆਪਣੀ ਭੁੱਲ ਤੋਂ ਸਿੱਖਿਆ ਲੈ ਕਰਕੇ, ਆਪਣੀ ਭੁੱਲ ਤੋਂ ਹੀ ਜਾਣਕਾਰੀ ਸੇਧ ਲੈ ਕਰਕੇ ਆਪਣੇ ਆਪ ਨੂੰ ਸਦਾ ਅੱਗੇ ਦੀ ਨਿਰੰਤਰ ਤੋਰਦਾ, ਸਾਵਧਾਨੀ ਨਾਲ ਰੱਖਦਾ, ਉਹ ਗੁਰੂ ਕਿਰਪਾ ਦਾ ਪਾਤਰ ਬਣ ਜਾਂਦਾ। ਪਰ ਜੇ ਵਾਰ ਵਾਰ ਉਹੀ ਭੁੱਲਾਂ ਦੁਹਰਾਈਆਂ ਜਾ ਰਹੀਆਂ, ਇਹਦਾ ਮਤਲਬ ਇਹ ਹੈ ਕਿ ਉਸ ਜੀਵਨ ਦੇ ਅੰਦਰ ਕਿੰਨੀ ਬੇਹੋਸ਼ੀ ਹੈ, ਉਸ ਜੀਵਨ ਦੇ ਅੰਦਰ ਕਿੰਨੀ ਅਗਿਆਨਤਾ ਹੈ ਕਿ ਇੱਕ ਹੀ ਭੁੱਲ ਨੂੰ ਵਾਰ ਵਾਰ ਦੁਹਰਾਇਆ ਜਾਂਦਾ, ਉਹ ਮਨੁੱਖ ਨੂੰ ਫਿਰ ਮਨੁੱਖ ਵੀ ਨਹੀਂ ਰਹਿਣ ਦਿੰਦੀਆਂ। ਉਹੀ ਗਲਤੀਆਂ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੰਦੀਆਂ, ਪਸ਼ੂ ਵਾਲੇ ਤਲ ਤੇ ਸੁੱਟ ਦਿੰਦੀਆਂ। ਤੇ ਜਿਹੜੀ ਗਲਤੀ ਤੋਂ ਮਨੁੱਖ ਸਿੱਖ ਕੇ ਅਗਾਂਹ ਵੱਧਦਾ ਹੈ, ਉਹਨਾਂ ਤੋਂ ਫਿਰ ਉਹ ਦੇਵ ਰੂਪ ਬਣ ਜਾਂਦਾ ਹੈ, ਪਰਮੇਸ਼ਵਰ ਦਾ ਪਿਆਰਾ ਬਣ ਜਾਂਦਾ ਹੈ। ਸੋ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਾਨੂੰ ਮੂਲ ਮੰਤਰ ਬਖਸ਼ਿਸ਼ ਕੀਤਾ। ਮੂਲ ਦਾ ਅਰਥ ਹੈ ਮੁੱਢਲਾ, ਮੁੱਢਲਾ ਜੋ ਸਾਡਾ ਸਿਧਾਂਤ ਹੈ। ਮੰਤਰ ਦਾ ਅਰਥ ਹੈ ਰਟਨ ਕਰਨ ਵਾਲਾ ਸ਼ਬਦ, ਮੰਤਰ ਜੰਤਰ ਤੰਤਰ ਵਰਤੇ ਜਾਂਦੇ ਨੇ ਸੰਸਾਰ ਵਿੱਚ, ਇਹਨਾਂ ਦੀ ਆਪੋ ਆਪਣੀ ਵਿਆਖਿਆ ਹੈ, ਆਪੋ ਆਪਣਾ ਇਹਨਾਂ ਦੀ ਵਿਦਿਆ ਹੈ ਕਿ ਜਿਸ ਨੂੰ ਆਪਣਾ ਸ਼ਬਦ ਨੂੰ ਕਿਸੇ ਤਰ੍ਹਾਂ ਬੰਨ ਕੇ ਰੱਖਿਆ ਜਾਏ ਉਹ ਕਿਵੇਂ ਜੰਤਰ ਬਣ ਜਾਂਦਾ ਹੈ ਧਾਗੇ ਤਵੀਤ ਦੇ ਰੂਪ ਅੰਦਰ, ਜਦੋਂ ਉਸ ਨੂੰ ਆਪਣੀਆਂ ਰਸਨਾ ਤੋਂ ਰਟਿਆ ਜਾਏ ਉਹ ਮੰਤਰ ਬਣ ਜਾਂਦਾ ਹੈ, ਜਦੋਂ ਉਸ ਨੂੰ ਕਿਵੇਂ ਧਾਗੇ ਤਵੀਤ ਵਿੱਚ ਪਾ ਕੇ ਅੱਖਰਾਂ ਵਿੱਚ ਮੜ ਲਿਆ ਜਾਂਦਾ ਉਦੋਂ ਤੰਤਰ ਬਣ ਜਾਂਦਾ, ਆਪੋ ਆਪਣੀ ਵਿਦਿਆ ਹੈ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੇ ਮੰਤਰਾਂ ਤੋਂ, ਸਾਰੇ ਜੰਤਰਾਂ ਤੋਂ, ਸਾਰੇ ਤੰਤਰਾਂ ਤੋਂ ਉੱਪਰ ਜਿਹੜਾ ਮਹਾਂ ਮੰਤਰ ਰੱਖਿਆ ਉਹ ਮੂਲ ਮੰਤਰ ਹੈ, ਉਹ ਸਿੱਖ ਨੂੰ ਸਤਿਗੁਰੂ ਜੀ ਨੇ ਪ੍ਰਦਾਨ ਕੀਤਾ ਹੈ। ਤੇ ਜਦੋਂ ਵੀ ਸਿੱਖ ਗੁਰੂ ਵਾਲਾ ਬਣਦਾ ਹੈ, ਖਾਸ ਕਰਕੇ ਜਦੋਂ ਅਸੀਂ ਪੰਜ ਪਿਆਰੇ ਸਹਿਬਾਨਾਂ ਦੇ ਪਾਸ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਦਾਤ ਲੈਣ ਵਾਸਤੇ ਜਾਂਦੇ ਹਾਂ, ਸਿੱਖ ਨੂੰ ਦੋ ਮੰਤਰ ਦਿੱਤੇ ਜਾਂਦੇ ਨੇ, ਮੂਲ ਮੰਤਰ ਤੇ ਗੁਰਮੰਤਰ। ਹਾਲਾਂਕਿ ਪੰਜ ਮੰਤਰ ਮੰਨੇ ਗਏ ਨੇ ਗੁਰਸਿੱਖੀ ਦੇ ਅੰਦਰ, ਮੂਲ ਮੰਤਰ ਹੈ, ਗੁਰਮੰਤਰ ਹੈ, ਮਾਲਾ ਮੰਤਰ ਹੈ, ਬੀਜ ਮੰਤਰ ਹੈ, ਇਹ ਸਾਰੇ ਮੰਤਰ ਨੇ। ਜਪਜੀ ਸਾਹਿਬ ਨੂੰ ਮਾਲਾ ਮੰਤਰ ਮੰਨਿਆ ਗਿਆ ਹੈ ਕਿ ਜਪਜੀ ਸਾਹਿਬ ਸਿੱਖ ਦਾ ਮਾਲਾ ਮੰਤਰ ਹੈ, ਇੱਕ ਓਅੰਕਾਰ ਬੀਜ ਮੰਤਰ ਹੈ ਤੇ ਗੁਰਮੰਤਰ ਵਾਹਿਗੁਰੂ ਹੈ। ਮੂਲ ਮੰਤਰ ਜਿਹੜਾ ਹੈ ਇੱਕ ਓਅੰਕਾਰ ਤੋਂ ਲੈ ਕਰਕੇ ਗੁਰਪ੍ਰਸਾਦ ਤੱਕ ਮਹਾਂਮੰਤਰ ਵੀ ਮੰਨਿਆ ਗਿਆ। ਕਈਆਂ ਨੇ ਨਾਨਕ ਹੋਸੀ ਭੀ ਸੱਚ ਤੱਕ ਜਿਹੜਾ ਹੈ ਉਸ ਨੂੰ ਮਹਾਂਮੰਤਰ ਕਿਹਾ ਹੈ। ਇਹ ਆਪੋ ਆਪਣੇ ਵਿਚਾਰਨ ਦੀ, ਆਪੋ ਆਪਣੀ ਸਮਝ ਦੀ ਜਿਹੜੀ ਹੈ ਉਹ ਸਮਝ ਹੈ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸਾਨੂੰ ਮੂਲ ਮੰਤਰ ਦਿੱਤਾ ਜੋ ਆਪ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਸ ਦਰਗਾਹ ਵਿੱਚੋਂ ਲੈ ਕੇ ਆਏ। ਨਿਰੰਕਾਰ ਦੇ ਘਰ ਵਿੱਚੋਂ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਾ ਕੇ ਬਚਨ ਕੀਤੇ ਕਿ ਹੋਂ ਢਾਡੀ ਬੇਕਾਰ ਘਰ ਹੈ ਲਾਇਆ, ਤਾਂ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰਮਾਤਮਾ ਦੇ ਸਨਮੁਖ ਹੋ ਕਰਕੇ, ਐਸਾ ਅਨੁਭਵ ਪਰਮਾਤਮਾ ਦੇ ਸਨਮੁਖ ਹੋ ਕਰਕੇ ਉਸ ਅਕਾਲ ਪੁਰਖ ਦੇ ਸਵਰੂਪ ਨੂੰ ਬਿਆਨ ਕੀਤਾ ਹੈ। ਉਹੀ ਸਵਰੂਪ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦਿੱਤਾ। ਤੇ ਜਿਸ ਸਿੱਖ ਕੋਲ ਮੂਲ ਮੰਤਰ ਹੈ, ਜਿਸ ਸਿੱਖ ਕੋਲ ਗੁਰਮੰਤਰ ਹੈ, ਜਿਸ ਸਿੱਖ ਕੋਲ ਗੁਰੂ ਦੀ ਬਾਣੀ ਹੈ, ਉਸ ਨੂੰ ਸੰਸਾਰ ਦੇ ਤੰਤ ਮੰਤ ਨਾ ਜੋਹੀ ਤਿਸ ਚਾਕ ਨਾ ਲੱਗੇ। ਗੁਰੂ ਸਾਹਿਬ ਜੀ ਦੀ ਬਾਣੀ ਹੈ, ਚਾਕ ਕਹਿੰਦੇ ਨਜ਼ਰ ਲੱਗ ਜਾਣੀ। ਬੜਾ ਵੱਡਾ ਇਹ ਪ੍ਰਥਾ ਕਹਿ ਲਈ, ਇੱਕ ਡਰ ਹੈ ਕਿ ਹਰ ਬੰਦਾ ਕਿਸੇ ਦੀ ਨਜ਼ਰ ਦਾ ਸ਼ਿਕਾਰ ਹੋ ਜਾਂਦਾ ਕਿ ਕਿਸੇ ਨੂੰ ਨਜ਼ਰ, ਇਹ ਬੜੀ ਐਨਰਜੀ ਹੋਈ ਹੈ ਨਾ, ਕਿਸੇ ਦੇ ਕਿਸ ਰੂਪ ਵਿੱਚ ਪੈ ਜਾਂਦੀ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਤੰਤ ਇਹ ਮੰਤ ਇਹ ਨਜ਼ਰਾਂ ਇਹ ਵੱਧ ਨਜ਼ਰਾਂ ਕਿਹਨੂੰ ਲੱਗਦੀਆਂ ਨੇ? ਉਹਨੂੰ ਲੱਗਦੀਆਂ ਜਿਹੜਾ ਗੁਰੂ ਤੋਂ ਟੁੱਟਾ ਹੋਇਆ, ਜਿਹਦੇ ਤੇ ਪਰਮੇਸ਼ਵਰ ਦੀ ਕਿਰਪਾ ਨਹੀਂ, ਗੁਰੂ ਦੀ ਕਿਰਪਾ ਨਹੀਂ। ਤੇ ਜਿਹਦੇ ਤੇ ਗੁਰੂ ਦੀ ਕਿਰਪਾ ਹੋਗੀ, ਤੰਤ ਮੰਤ ਨਾ ਜੋ ਹੋਈ ਕਿਸ ਚਾਖ ਨਾ ਲੱਗੇ। ਕਹਿੰਦੇ ਉਹਨੂੰ ਕੋਈ ਮੰਤਰ ਜਿਹੜਾ ਹੈ ਜੋ ਨਹੀਂ ਸਕਦਾ, ਵਸ ਨਹੀਂ ਕਰ ਸਕਦਾ, ਉਹਨੂੰ ਕੋਈ ਮੰਤਰ ਵਸ ਨਹੀਂ ਕਰ ਸਕਦਾ, ਕੋਈ ਤੰਤਰ ਵਸ ਨਹੀਂ ਕਰ ਸਕਦਾ, ਉਹਨੂੰ ਕੋਈ ਨਜ਼ਰ ਜਿਹੜੀ ਹੈ ਪ੍ਰਭਾਵਿਤ ਨਹੀਂ ਕਰ ਸਕਦੀ, ਸਗੋਂ ਇਹ ਸਭ ਨੂੰ ਪ੍ਰਭਾਵਿਤ ਕਰਦਾ ਹੈ। ਇਸ ਕਰਕੇ ਜਦੋਂ ਅੱਜ ਇਹ ਵਿਧਾਨ, ਅੱਜ ਇਹ ਕਹਿ ਲਈਏ ਵੀ ਸਿੱਖ ਸਮਾਜ ਦੇ ਅੰਦਰੋਂ ਇਹ ਤ੍ਰਕੁਟੀ ਹੈ, ਮੰਨਣਾ ਪਏਗਾ ਸਾਨੂੰ ਕਿ ਕੁਝ ਸਮਾਂ ਪਿੱਛੇ ਚਲੇ ਜਾਈਏ, ਬੜੇ ਬੜੇ ਸਿੱਖ ਅਭਿਆਸੀ ਸਨ, ਉਹ ਮੂਲ ਮੰਤਰ ਦਾ ਅਭਿਆਸ ਕਰਦੇ ਸਨ, ਇਸ ਕਰਕੇ ਉਹਨਾਂ ਦੀਆਂ ਸੁਰਤਾਂ ਸਦਾ ਅਕਾਲ ਨਾਲ ਜੁੜੀਆਂ ਤੇ ਬੇਪਰਵਾਹ ਰਹਿੰਦੀਆਂ ਸਨ, ਉਹ ਸਦਾ ਨਿਰਭਉਤਾ ਨਾਲ ਜੀਵਨ ਜਿਉਂਦੇ ਸਨ। ਅੱਜ ਜਿਉਂ ਜਿਉਂ ਸਾਡੇ ਜੀਵਨ ਦੇ ਅੰਦਰੋਂ ਮੂਲ ਮੰਤਰ ਦਾ, ਗੁਰਮੰਤਰ ਦਾ, ਬਾਣੀ ਦਾ ਅਭਿਆਸ ਘੱਟ ਗਿਆ ਹੈ, ਸਾਡੀ ਸੁਰਤ ਵੀ ਜਿਹੜੀ ਹੈ ਉਹ ਰਸਾਤਲ ਵਾਲੇ ਪਾਸੇ ਆ ਗਈ ਹੈ, ਭੈ ਵੀ ਵੱਧ ਗਏ ਨੇ, ਚਿੰਤਾਵਾਂ ਵੀ ਵੱਧ ਗਈਆਂ ਨੇ, ਕਲਹਿ ਕਲੇਸ਼ ਵੀ ਵੱਧ ਗਿਆ ਹੈ। ਇਹ ਸਾਰਾ ਕਾਰਜ ਸਾਡੀ ਸੁਰਤ ਦਾ ਗਿਰਾਵਟ ਵਾਲੇ ਪਾਸੇ ਆਉਣਾ ਹੈ, ਤੇ ਸੁਰਤ ਨੂੰ ਉੱਚਾ ਚੁੱਕਣ ਦਾ ਕੋਈ ਹੋਰ ਤਰੀਕਾ ਨਹੀਂ, ਇੱਕੋ ਇੱਕ ਤਰੀਕਾ ਹੈ ਕਿ ਜਿਹਦੇ ਕੋਲ ਗੁਰੂ ਬਾਣੀ ਦਾ, ਗੁਰੂ ਮੰਤਰ ਦਾ, ਮੂਲ ਮੰਤਰ ਦਾ ਅਭਿਆਸ ਹੈ, ਗੁਰੂ ਦੀ ਕਿਰਪਾ ਨਾਲ ਉਹਦੀ ਸੁਰਤ ਜਿਹੜੀ ਹੈ ਉਹ ਅਰਸ਼ੀ ਉਡਾਰੀਆਂ ਮਾਰਦੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਆਪਣੇ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਨ। ਕੱਲ ਫਿਰ ਗੁਰੂ ਕਿਰਪਾ ਸਦਕਾ ਪਾਵਨ ਪਵਿੱਤਰ ਬਾਣੀ ਦੀ ਆਪ ਜੀ ਅੱਗੇ ਵਿਚਾਰ ਸਰਵਣ ਕਰੋਗੇ ਜੀ। ਪਿਆਰ ਸਤਿ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਫਤਿਹ ਸਤਿਕਾਰਯੋਗ ਸਤਸੰਗ ਜੀ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਸੰਧਿਆ ਵਕਤ ਦੇ ਸਮੇਂ ਆਪ ਸੰਗਤਾਂ ਨੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਆਰਤੀ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਲੜੀਵਾਰ ਜੋ ਜਪਜੀ ਸਾਹਿਬ ਦੀ ਕਥਾ ਆਰੰਭ ਹੋਈ ਹੈ, ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਕੋਲੋਂ ਸਰਵਣ ਕੀਤੀ ਆ, ਉਹ ਬੇਨਤੀ ਹੈ। ਸਾਡੇ ਕੋਲ ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਇਸ ਵੇਲੇ ਨਿਊਯਾਰਕ ਵਿੱਚ ਜੋ ਰਹਿ ਰਹੇ ਨੇ ਸਾਡੇ ਕੋਲ ਆਏ ਨੇ। ਐਤਵਾਰ ਤੱਕ ਉਹਨਾਂ ਨੇ ਹਾਜ਼ਰੀ ਭਰਨੀ ਹੈ। ਭਾਈ ਸਾਹਿਬ ਜੀ ਦੱਸ ਰਹੇ ਸੀ ਸਾਰੀ ਉਮਰ 56 ਸਾਲ ਲਗਾਤਾਰ ਹੋ ਗਏ ਨੇ ਉਹਨਾਂ ਨੂੰ ਕੀਰਤਨ ਦੀ ਸੇਵਾ ਕਰਦਿਆਂ। ਲੰਬੇਰਾ ਸਮਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਉਹਨਾਂ ਨੇ ਬਹੁਤ ਸੇਵਾਵਾਂ ਕੀਤੀਆਂ ਨੇ, ਲੰਬਾ ਸਮਾਂ ਸੇਵਾਵਾਂ ਕੀਤੀਆਂ ਨੇ। ਉਸ ਤੋਂ ਬਾਅਦ ਨਿਊਯਾਰਕ ਅਮੈਰੀਕਾ ਵਿੱਚ ਹੁਣ ਪੱਕੇ ਤੌਰ ਤੇ ਨੇ। ਹਰ ਸਾਲ ਫ੍ਰੀ ਮਾਉਂਟ ਗੁਰੂ ਘਰ ਦੇ ਵਿੱਚ ਵੀ ਉਹ ਜਨਵਰੀ ਦੇ ਵਿੱਚ ਆਉਂਦੇ ਨੇ। ਇਸ ਸਾਲ ਸਾਡੇ ਕੋਲ ਵੀ ਸੌ ਬਣਿਆ, ਉਹਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ। ਕੀਰਤਨ ਦੀ ਸੇਵਾ ਉਹਨਾਂ ਨੇ ਐਤਵਾਰ ਤੱਕ ਕਰਨੀ ਹੈ। ਉਹਨਾਂ ਦਾ ਰੋਜ਼ਾਨਾ ਸਮਾਂ ਸ਼ਾਮ ਨੂੰ 7:45 ਤੋਂ 8:30 ਵਜੇ ਤੱਕ ਹੋਇਆ ਕਰੇਗਾ। ਐਤਵਾਰ ਉਹਨਾਂ ਦਾ ਸਮਾਂ ਹੈ ਜੀ 11:40 ਤੋਂ ਲੈ ਕੇ 12:30 ਵਜੇ ਤੱਕ। ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਕਦੀ ਕਦੀ ਮਹਾਨ ਕੀਰਤਨੀ ਇਸ ਗੁਰੂ ਘਰ ਦੇ ਵਿੱਚ ਆਉਂਦੇ ਨੇ, ਜ਼ਰੂਰ ਉਹਨਾਂ ਨੂੰ ਵੱਧ ਤੋਂ ਵੱਧ ਸਨਮਾਨ ਦੇਣਾ ਸਾਡਾ ਫਰਜ਼ ਬਣਦਾ ਹੈ। ਗੁਰੂ ਘਰ ਦੀਆਂ ਸੰਗਤਾਂ ਵੱਲੋਂ, ਪ੍ਰਬੰਧਕ ਕਮੇਟੀ ਵੱਲੋਂ ਭਾਈ ਸਾਹਿਬ ਹੁਣਾਂ ਨੂੰ ਜੀ ਆਇਆ, ਆਪ ਸੰਗਤਾਂ ਦੇ ਚਰਨਾਂ ਚ ਬੇਨਤੀ ਆਓ 8:30 ਵਜੇ ਤੱਕ ਭਾਈ ਸਾਹਿਬ ਜੀ ਕੀਰਤਨ ਕਰਨਗੇ। ਰੋਜ਼ਾਨਾ ਇਹੀ ਸਮਾਂ ਹੋਇਆ ਕਰੇਗਾ, ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤੀ ਕਰਨੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨੇ ਨਾਨਕ ਦਾਸ ਸਦਾ ਕੁਰਬਾਨੀ ਪੁਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਪਤ ਹੁਜਾਏ ਤੇਗ ਬਹਾਦਰ ਸਿਮਰਿਆ ਘਰ ਨੌਣ ਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇਖ ਚਲਾਈ ਦੇਖ ਵਾਹਿ ਦੇਖ ਕੇਂਦਰਿਤ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਤ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖਦੇ ਫਤਿਹ ਬ੍ਰਿਧ ਕੀ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸ਼ਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਨਿਸ਼ਨਾ ਚੌਂਕਿਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨ ਇਵਾਂ ਮਤ ਉੱਚੀ ਮਤ ਪਤ ਕਰ ਅਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰਸ਼ਬਦ ਦੇ ਵਿਚਾਰ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਖੁੱਲ੍ਹਾ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੋਂ ਵਸਾਉਣਾ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਰਹੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੇ ਦਰੋਂ ਕਰੋ ਨਾਮਦਾਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਔਲਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਘਰ ਦੇ ਸੇਵਕ ਬਲਰਾਜ ਸਿੰਘ ਗਿੱਲ ਪਰਿਵਾਰ ਵੱਲੋਂ ਸ਼ੁਕਰਾਨਾ ਕਰਦੇ ਹੋਏ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ ਦੇਹ ਰੁਕਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਦਰ ਘਰ ਦੇ ਸੇਵਕ ਪ੍ਰੀਤ ਸਿੰਘ ਗਰੇਵਾਲ $1,000 ਗੁਰੂ ਘਰ ਵਾਸਤੇ ਭੇਟਾ ਕਰਦੇ ਨੇ ਕਿਰਪਾ ਕਰਨੀ ਮਹਾਰਾਜ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੇ ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ
ਰਾਜ ਕਰੇਗਾ ਖਾਲਸਾ ਆਕੀ ਰਹੇ ਨਾਮ ਖੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋਗ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ

ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੇ ਜਾਏ ਰਹਾਏ। ਮਨਮੁਖ ਭੂਲੇ ਸਭ ਮਰਹਿ ਗਵਾਰ, ਭਵ ਜਲ ਡੂਬੇ ਨਾ ਉਰਵਾਰ ਨਾ ਪਾਰ।

ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਅਰਦਾਸ ਇੱਕੋ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਪਾਤਸ਼ਾਹ ਜੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਹੈ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਦੇ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਪਾਤਸ਼ਾਹ ਜੀਓ ਸੋਹਲੇ ਸਾਹਿਬ ਜੀ ਦੇ ਪਾਠ ਹੋਏ ਹਨ ਬਾਣੀ ਪੜ੍ਹਦਿਆਂ ਤੋਂ ਸੇਵਾ ਕਰਦਿਆਂ ਤੋਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਤੋਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਦਰਾਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੇ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ ਤੰਦਰੁਸਤੀਆਂ ਬਖਸ਼ਣੀਆਂ ਕਿਰਤ ਕਮਾਈਆਂ 'ਚ ਬਰਕਤਾਂ ਪਾਉਣੀਆਂ ਸਾਰੇ ਕਾਰਜ ਰਾਸ ਕਰਨੇ ਪਾਤਸ਼ਾਹ ਜੀ ਉਹ ਆਪਣੇ ਲੜ ਲਾਈ ਰੱਖਣਾ ਚਾਰ ਪਹਿਰ ਦਿਨ ਆਪ ਜੀ ਦੇ ਭਾਣੇ ਵਿੱਚ ਸੁੱਖ ਨਾਲ ਬਤੀਤ ਹੋਇਆ ਹੈ ਚਾਰ ਪਹਿਰ ਰਹਿਣ ਆਪ ਜੀ ਆਪਣੇ ਭਾਣੇ ਵਿੱਚ ਬਤੀਤ ਕਰਾਉਣਾ ਇਸ ਵੇਲੇ ਆਪ ਜੀ ਦਾ ਸੁੱਖ ਆਸਣ ਤਿਆਰ ਹੈ ਆਪ ਆਪਣੇ ਆਸਣ ਤੇ ਬਿਰਾਜਮਾਨ ਹੋਵੋ ਸੇਵਕਾਂ ਨੂੰ ਸੰਗਤਾਂ ਨੂੰ ਆਪਣੇ ਬੱਚਿਆਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕਰਨਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ ਸਹੀ ਪਿਆਰੇ ਮਿਲਣਾ ਜਿਨ੍ਹਾਂ ਵੇਲੇ ਆਪ ਜੀ ਦਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਜਲਦੀ ਆ। ਹਾਂਜੀ ਅਕਾਸ਼ ਜਲਦੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਮਹੱਲਾ ਤੀਜਾ, ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਪਣੇ ਪਿਰਕੈ ਰੰਗ ਰਤੀ ਮੁਈਏ, ਸੋਭਾਵੰਤੀ ਨਾਰੇ ਸੱਚੈ ਸ਼ਬਦ ਮਿਲ ਰਹੀ ਮੁਈਏ, ਪਿਰ ਰਾਵੇ ਭਾਏ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦਾਤਾਰ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ। ਜੋ ਵਡਹੰਸ ਰਾਗ ਅੰਦਰ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨੇ ਸ਼ਬਦ ਛੰਤ ਰੂਪ ਵਿੱਚ ਪਾਵਨ ਅੰਗ 557 ਅਤੇ 58, 567 ਅਤੇ 68 ਉੱਪਰ ਸੁਭਾਏਮਾਨ ਹੈ। ਇਹ ਪਾਵਨ ਪਵਿੱਤਰ ਸ਼ਬਦ ਅੰਦਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜੀਵ ਰੂਪੀ ਕਾਮਣ ਦੀ, ਜੀਵ ਰੂਪੀ ਇਸਤਰੀ ਦੀ, ਆਤਮਾ ਰੂਪੀ ਇਸਤਰੀ ਦੀ ਪਰਮਾਤਮਾ ਪਰਮੇਸ਼ਵਰ ਰੂਪੀ ਕੰਤ ਦੇ ਨਾਲ ਕਿਵੇਂ ਸਾਂਝ ਪੈਂਦੀ ਹੈ, ਕਿਵੇਂ ਜੀਵ ਅਤੇ ਪਰਿਪੂਰਨ ਪਰਮਾਤਮਾ ਦਾ ਆਪਸੀ ਸੰਬੰਧ ਹੈ, ਔਗੁਣਾਂ ਨੂੰ ਤਿਆਗ ਕੇ ਪ੍ਰੇਮ ਭਾਵਨਾ ਹੁਕਮ ਭਾਣੇ ਨੂੰ ਮੰਨ ਕੇ ਜੋ ਜੀਵ ਆਤਮਾ ਉਸ ਅਕਾਲ ਪੁਰਖ ਵਾਹਿਗੁਰੂ ਰੂਪੀ ਕੰਤ ਦੇ ਮਾਰਗ 'ਤੇ ਚੱਲਦੀ ਹੈ, ਉਸ ਨੂੰ ਵਾਹਿਗੁਰੂ ਦਾ ਦਰ ਨਸੀਬ ਹੁੰਦਾ ਹੈ, ਪ੍ਰੇਮ ਨਸੀਬ ਹੁੰਦਾ ਹੈ, ਵਾਹਿਗੁਰੂ ਦਾ ਮਿਲਾਪ ਮਿਲਦਾ ਹੈ। ਇਹੀ ਇਸ ਪਾਵਨ ਪਵਿੱਤਰ ਸ਼ਬਦ ਦਾ ਉਪਦੇਸ਼ ਹੈ ਕਿ ਇਹ ਜੀਵ ਆਤਮਾ ਉਸ ਪਰਮਾਤਮਾ ਵਿੱਚ ਕਿਵੇਂ ਅਭੇਦ ਹੋ ਸਕਦੀ ਹੈ, ਕਿਵੇਂ ਉਸ ਨੂੰ ਮਾਣ ਸਕਦੀ ਹੈ। ਜੀਵ ਆਤਮਾ ਦਾ ਪਰਮਾਤਮਾ ਨਾਲ ਮਿਲਣ ਇਸ ਪਾਵਨ ਸ਼ਬਦ ਦਾ ਉਪਦੇਸ਼ ਹੈ, ਫੁਰਮਾਨ ਹੈ। ਗੁਰੂ ਕਿਰਪਾ ਕਰੇ ਸਭਨਾਂ ਨੂੰ, ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਚਨ ਜੀ ਆਓ। ਨਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਸਮਾਂ ਹੋਇਆ ਹੈ। ਪਿਆਰ ਸਹਿਤ ਆਪਾਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਨਾਲ ਜੁੜਨਾ ਹੈ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ

ਨਾਨਕ ਬਿਨ ਪਾਇਆ ਅਗੰਤ ਸਾਹੁ ਆਪਣੀ ਦੇ ਰਾਸ ਖਾਤ ਪੀਤ ਵਰ ਕੈਨ ਜੋ ਲਾਸ ਆਪਣੀ ਅਮਾਨ ਕਛ ਬਹੁਰ ਸਾਹੁਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤਾ ਪ੍ਰੀ ਖੂਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ ਜਿਸਕੀ ਬਸਤਿ ਸੇ ਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਿਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰ ਕੀ ਛਾਇਆ ਸਿਉਂ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦਿਸੈ ਸੋ ਚਾਲਣ ਹਾਰ ਲਪਟ ਰਿਹੋ ਤੈ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇ ਤਾਕੋ ਹਾਥ ਨ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਗਣ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਤ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੂ ਮੋਹ ਅਭਿਮਾਨ ਮਿਥਿਆ ਪਸੂਪਰ ਕਰਤ ਬਮਾਨ ਅਸਥਿਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਣ ਪਰ ਨਿੰਦਾ ਸੁਨ ਹੈ ਮਿਥਿਆ ਹਸਤ ਪਰ ਦਰਬ ਕੋ ਹਿਰਹਿ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਤ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚਰਨ ਪਰ ਬੇਕਾਰ ਕੋ ਧਾਵੈ ਮਿਥਿਆ ਮਨ ਪਰ

ਜਾਤਿ ਸੁਭਾਵੈ ਤਾਂ ਸ੍ਰਿਸ਼ਟ ਉਪਾਈ ਆਪਣੇ ਭਾਣੇ ਲਈ ਸਮਾਈ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਵ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਥ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੀਤਾ ਜੀ ਜੰਤਰ ਸਭਤਾ ਕੈ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਇ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸ ਤਜ ਅਵਰ ਕਹਾ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭਾਤ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਸਦਾ ਬਲਿਆਰ ਪੂਰਨ ਪੂਰਹਿ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ।

ਦੁਰਲਭ ਦੇਹ ਕਾ ਕਰੋ ਉਦਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਹੈ ਸੁਆਓ, ਆਠ ਪਹਿਰ ਪ੍ਰਭੇਖੋ ਨੇਰਾ, ਮਿਟੈ ਗਿਆਨ ਬਿਨ ਸਹਿ ਅੰਧੇਰਾ, ਸੁਨੋ ਉਪਦੇਸ਼ ਹਿਰਦੈ ਵਸਾਵਹੋ, ਮਨ ਇੱਛੇ ਨਾਨਕ ਫਲ ਪਾਵਹੋ, ਹਲਤ ਫਲਤ ਦੋਇਲੇ ਹੋ ਸੁਆਰ, ਰਾਮ ਨਾਮ ਅੰਤਰ ਉਰਤਾਰ, ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਬਸੈ ਤਿਸ ਸਾਚ ਪ੍ਰਿਖਿਆ, ਮੰਤਰ ਨਾਮ ਜਪੋ ਲਿਵਲਾਏ, ਦੁਖ ਦਰਦ ਮਨ ਤੇ ਪਉ ਜਾਏ, ਸਚ ਵਾਪਾਰ ਕਰੋ ਵਾਪਾਰੀ, ਦਰਗਹਿ ਨਿਬਹਿ ਕੇਵ ਤੁਮਾਰੀ, ਏਕਾ ਟੇਕ ਰੱਖੋ ਮਨ ਮਾਹੀ, ਨਾਨਕ ਬਹੁਰ ਨ ਆਵਹਿ ਜਾਹਿ, ਤਿਸ ਤੇ ਦੂਰ ਕਹਾ ਕੋ ਜਾਇ, ਉਪਰੈ ਰੱਖ ਨਹਾਰ ਧਿਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ, ਨਾਮ ਜਪਤ ਮਨ ਹੋਵਤ ਸੂਖ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਇ ਨ ਪਹੁੰਚਨਹਾਰ, ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ, ਮਤ ਬੂਰੀ ਅਮਰ ਜਾਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਵਸੈ ਸੁਹੋਤ ਨਿਹਾਰ, ਤਾ ਕੈ ਨਿਕਟ ਨਯਾਵਤ ਕਾਲ, ਅਮਰ ਪੈ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਸਲੋਕ ਗਿਆਨੰਜਨ ਗੁਰ ਦੀਆ, ਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ, ਅਸ਼ਟਪਦੀ ਸੰਤ ਸੰਗੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮੱਗਰੀ ਇਕ ਸਕਟ ਮਾਹੀ, ਅਨਿਕ ਰੰਗ ਨਾਨਾ ਦ੍ਰਿਸ਼ਟਾਹੀ, ਨਉ ਨਿਦਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ, ਸੁਨ ਸਮਾਧ ਅਨਹਤੈ ਨਾਥ, ਕਹਿ ਨਾ ਚਾਹੀ ਚਰਜ ਵਿਸਮਾਦ, ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ, ਧਰਨ ਮਾਹੇ ਆਕਾਸ ਪਿਆਲ, ਸਰਵ ਲੋਕ ਪੂਰਨ ਪ੍ਰਤਪਾਲ, ਬੰਧਿਨ ਪਰਬਤ ਹੈ ਪਾਰ, ਬ੍ਰਹਮ ਜੈ ਸ੍ਰੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈਸੁਨ ਤਰਮਾਏ, ਚਾਰ ਕੁੰਟ ਦਹ ਦਿਸੇ ਸਮਾਏ, ਤਿਸ ਤੇ ਭਿੰਨ ਨਹੀਂ ਕੋਠਾਓ, ਗੁਰਪੁਰ ਸਾਧ ਨਾਨਕ ਸੁਖ ਪਾਓ, ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਸੀਅਰ ਸੂ ਨਖੇਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਡੋਲ ਨਾ ਕਬਹੂੰ ਡੋਲੈ, ਸਰਬ ਕਲਾ ਕਰ ਖੇਲੈ ਖੇਲ, ਮੂਲ ਨਾ ਪਾਈਐ ਗੁਨੈ ਅਮੂਲ, ਸਰਬ ਜੋਤ ਮੈਂ ਜਾ ਕੇ ਜੋਤ, ਧਾਰਿਓ ਸਵਾਮੀ ਓਤ ਪੋਤ, ਗੁਰ ਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸ਼ਵਾਸ, ਸੰਤ ਜਨਾ ਕਾ ਭੇਖਣ ਸਭ ਬ੍ਰਹਮੋ, ਸੰਤ ਜਨਾ ਕੈ ਹਿਰਦੈ ਸਭ ਧਰਮ, ਸੰਤ ਜਨਾ ਸੁਨੈ ਸੁ ਬਚਨ, ਸਰਬ ਵਿਆਪੀ ਰਾਮ ਸੰਗਰਚਨ, ਜਿਨ ਜਾਤਾ ਤਿਸ ਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਣ ਹਾਰ ਪ੍ਰਭ ਜਾਨੈ, ਅੰਤਰ ਬਸੇ ਬਾਹਰ ਪਿਓਹੀ, ਨਾਨਕ ਦਰਸ਼ਨ ਦੇਖ ਸੰਭੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਤਾਰ, ਤਿਸ ਭਾਵੈ ਤਾਂ ਏਕੰਕਾਰ, ਅਨੀ ਕਲਾ ਲਖੀ ਨਹਿ ਜਾਏ, ਜਿਸ ਭਾਵ ਹੈ ਤਿਸ ਲਏ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰਗਾ ਜਿਸ ਆਪ ਜਨਾਏ, ਨਾਨਕ ਤੀਜਨ ਆਪ ਬੁਝਾਏ, ਸਰਭੂਤਾ ਵਰਤਾਰਾ, ਸਰਵ ਨੈਨਾ ਭਿਖ ਨਹਾਰਾ, ਸਗਲ ਸਮੱਗਰੀ ਜਾ ਕਾ ਤਨ ਆਪਣ, ਜਸ ਆਪ ਹੀ ਸੁਨਾ ਆਵਣ ਜਾਣੇ, ਖੇਲ ਬਣਾਇਆ ਗਿਆਕਾਰੀ ਕਿੰਨੀ ਮਾਇਆ, ਸਭ ਕਹਿ ਮਦ ਅਲਿਪਤੋ ਰਹਿ, ਜੋ ਕਿਛ ਕਹਿਣਾ ਸੁ ਆਪੇ ਕਹਿ, ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲਈ ਸਮਾਏ, ਇਸਤੇ ਹੋਏ ਸੁਨਾ ਹੀ ਬੁਰਾ, ਉਰੇ ਕਹੋ ਕਿਨੈ ਕਛ ਕਰਾ, ਆਪ ਭਲਾ ਕਰ ਤੂੰ ਤਤ

ਆਪ ਸਾਜ ਧਾਰੀ ਸਭ ਸਾਚ ਉਤਪੁੱਤ ਆਪਣ ਸੰਗਰਾਜ, ਤਾਂ ਕਿ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ, ਤਿਸ ਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕਿਓ ਜਾਨ, ਜੋ ਜਾਣੈ ਤਿਸ ਦਾ ਸੁਖ ਹੋਏ, ਆਪ ਮਿਲਾਏ ਲੈ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਗ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਹਿ ਹੈ ਸੁਆਓ, ਜਨ ਕਹਿ ਸਿੰਘ ਚਿਤ ਆਵੈ ਨਾਓ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਸਲੋਕ ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ ਅਸ਼ਟਪਦੀ, ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾ ਸਾ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਨਿਤਿਆ ਗੋਤਰੰਗ, ਸੰਤ ਜਨਾ ਕੀ ਧੂੜ ਮਨ ਮੰਗ, ਆਪ ਛੋੜ ਬੇਨਤੀ ਕਰਹੋ, ਸਾ ਸੰਗਨ ਸਾਗਰ ਤਰਹੋ, ਹਰ ਧਨ ਕੇ ਪਰਲੇ ਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ, ਖੇਮ ਕੁਸਲ ਸਹਿਜਾਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ, ਛਿਤ ਛਿਤ ਹੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ, ਗੋਪਾਲ ਦਾਮੋਦਰ ਦੀਨ ਦਿਆਲ, ਦੁਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ, ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਏ ਰਤਨ, ਸੁਣਤ ਕਮਾਵਤ ਹੋਤ ਉਧਾਰ, ਆਪ ਤਰਹਿ ਲੁਕ ਆਪ ਤਰਹਿ ਲੁਕ ਕਹਿ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾਕੇ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ ਨਾਹਦ ਵਾਜੈ, ਸੁਣ ਸੁਣ ਅਨੰਦ ਕਰੇ ਪ੍ਰਭ ਗਾਜੈ, ਪ੍ਰਗਟੇ ਗੋਪਾਲ ਮਹਾਂਤ ਕੈ ਮਾਥੀ, ਨਾਨਕ ਕੁਦਰੇ ਤਿਨ ਕੈ ਸਾਥੀ, ਸਰਨ ਜੋਗ ਸੁਨ ਸਰਣੀ ਆਏ, ਕਰ ਕਿਰਪਾ ਪ੍ਰਭਾ ਮਿਲਾਏ, ਮਿਟ ਕੇ ਬੈਰ ਭਏ ਸਵਰੇ, ਅੰਮ੍ਰਿਤ ਨਾਮ ਸਾਧ ਸੰਗ ਲੈਣ, ਸੁਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵ ਕੀ ਸੇਵ, ਆਲ ਜੰਜਾਲ ਬੇਕਾਰ ਤੇ ਰਹਤੇ, ਰਾਮ ਨਾਮ ਸੁਨਰਸਨਾ ਕਹਤੇ, ਕਰ ਪ੍ਰਸਾਦ ਦਇਆ ਪ੍ਰਵਤਾਰੀ, ਨਾਨਕ ਨਿਭ ਹੀ ਖੇਪ ਹਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਜੀਤ, ਸੁਖਮਨੀ ਸਹਿਜ ਗੋਬਿੰਦ ਗੁਨਾਮ, ਜਿਸ ਮਨ ਬਸੈ ਸੋਤ ਨਿਧਾਨ, ਸਰਵ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਬਲ ਹੋਏ, ਸਭ ਤੇ ਉੱਚ ਪਾਏ ਸਥਾਨ, ਬੌਰ ਨਾ ਹੋਵੈ ਆਵਣ ਜਾਮ, ਹਰ ਤਨ ਖਾਟ ਚ ਲੈ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ, ਖੇਮ ਸ਼ਾਂਤ ਰਿਦ ਨਵ ਨਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਬ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕਹਿਮਤ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਪਿਤਾ, ਸਮਦਰਸ਼ੀ ਏਕ ਦ੍ਰਿਸ਼ਟਿਤਾ, ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ, ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾ ਕੀ ਗਤ ਹੋਏ, ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਬੇਦ ਬਖਾਣੀ, ਸਗਲ ਮਤਾਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਬਿਸਰਾਮ, ਕੋਟ ਅਪਰਾਧ ਸਾਧਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ, ਜਾ ਕੈ ਮਸਤ ਕਰਮ ਪ੍ਰਪਾਏ, ਸਾਧ ਸਰ ਨਾਨਕ ਤੇ ਆਏ, ਜਿਸ ਮਨ ਬਸੈ ਸੁਨੈ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਵਚੀਤ, ਜਨਮ ਮਰਨ ਤਾ ਕਾ ਦੁਖ ਨਿਵਾਰੈ, ਦੁਲਭ ਦੇ ਤਤਕਾਲ ਉਧਾਰੈ, ਨਿਰਮ

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸਿਆਣ ਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕੇਵ ਸਚਿਆਰਾ ਹੋਈਐ ਕੇਵ ਕੂੜੈ ਤੁਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਹੈ ਇੱਕ ਨਾ ਹੁਕਮੇ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੈ ਮੰਗੈ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹੋਂਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਇਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਾਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹਾ ਕੋਈ ਨਾ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿਦ ਪੀਰ ਸੁਰਨਾਥ ਸੁਣੈ ਧਰਤ ਧਵਲ ਆਕਾਸ਼ ਸੁਣੈ ਦੀਪ ਲੋ ਪਾਤਾਲ ਸੁਣੈ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬਰਮਾ ਇੰਦ ਸੁਣੈ ਮੁਖ ਸਾਲਾ ਹਣਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸਨਾਨ
सुना पढ़ पढ़ पावे मान, सुना लागे सहज ध्यान। नानक भगता सदा विगास, सुना दुख पाप का नास। सुना सारा गुणा की गाह, सुना सेख पीर पातशाह। सुना अंधे पावे राह, सुना हाथ होवे असगाह। नानक भगता सदा विगास, सुना दुख पाप का नास। मन्ने की गत कही न जाए, जे को कहै पिछै पछुताए। कागद कलम न लिखण हार, मन्ने का बह करन विचार। ऐसा नाम निरंजन होए, जे को मन जाने मन कोए। मन्ना सुरत होवै मन बुद्ध, मन्ना सगल भवन की सुध। मन्ना मोह चोटा ना खाए, मन्ना जम कै साथ ना जाए। ऐसा नाम निरंजन होए, जे को मन जाने मन कोए। मन्ना मार्ग ठाक ना पाए, मन्ना पत स्यों प्रगट जाए। मन्ना मग न चले पंथ, मन्ना धर्म से तीसन बंद। ऐसा नाम निरंजन होए, जे को मन जाने मन कोए। मन्ना पावह मुख द्वार, मन्ना परवार साधार। मन्ना तरह तारी गुर सिखो, मन्ना नानक पावह न पेखो। ऐसा नाम निरंजन होए, जे को मन जाने मन कोए। पंच परवान पंच प्रधान, पंचे पावह दरगह मान। पंचै सोहै दर राजान, पंचा का गुर एक त्यान। जे को कहै करै विचार, करते कह करणै नाहीं सुमार। तौल धर्म दया का पूत, संतोख थाप रखिया जिन सूत। जे को बुझै होवै सचियार, तबलै उपर केता पार। धरती होर पर होर होर, तिस ते पार तलै कवन जोर। जी जात रंगा के नाव, सबना लिखिया बुड़ी कलाम। एहो लेखा लिख जाने कोए, लेखा लिखिया किता होए। किता तान सवाले हो रूप, केती दात जाने कौन कूत। किता पसाओ एको कवाओ, तिस ते होए लख दरियाओ। कुदरत कवन कहा विचार, वारिया न जावा एक वार। जो तुद पावै साई भली कार, तू सदा सलामत निरंकार। असंख जप असंख पाओ, असंख पूजा असंख तप ताओ। असंख ग्रंथ मुख वेद पाठ, असंख जोग मन राहे उदास। असंख भगत गुण ज्ञान विचार, असंख सती असंख दातार। असंख सूर मोह पाख सार, असंख मोन लिव लाए तार। कुदरत कवन कहा विचार, वारिया न जावा एक वार। जो तुद पावै साई भली कार, तू सदा सलामत निरंकार। असंख मूरख अंध कोर, असंख चोर हराम खोर। असंख अमर कर जाहे जोर। असंख गाल वड हत्या कमाहे, असंख पापी पाप कर जाहे। असंख कूड़ियार कूड़े फिराहे, असंख मलेश मल पख खाहे। असंख निंदक सिर करहै पार, नानक नीच कहै विचार। वारिया न जावा एक वार, जो तुद पावै साई भली कार, तू सदा सलामत निरंकार। असंख नाव असंख थाव, अगम अगम असंख लो। असंख काहे सिर भार होए, अखरी नाम अखरी सलाह। अखरी ज्ञान गीत गुण गाह, अखरी लिखण बोलण बाण। अखरा सिर संजोग वखाण, जिन ए लिखे तिस सिर नाहे। जिव फुरमाए तिव तिव पाहे, जेता कीता तेता नाओ। विण नावै नाही को थाओ, कुदरत कवन कहा विचार। वारिया न जावा एक वार, जो तुद पावै साई भली कार, तू सदा सलामत निरंकार। भरियै हथ पैर तन देह, पानी धोता है उतर सोखे। मूत पलिती कपड़ होए, दे साबून लइए ओ धोए। भरियै मत पापा कै संग, ओह

ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁਤੀ ਮਾਹ ਕਵਣ, ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਦੀਆ ਜੇ ਲੇਖਨ ਲੇਖ ਪੁਰਾਣ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨਾ ਕੋਈ, ਜਾ ਕਰਤਾ ਸਰਠੀ ਕਉ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾਂ ਕਿਵ ਸਾ ਲਾਹੀ, ਕਿਉਂ ਵਰਨੇ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ। ਨਾਨਕ ਜੇ ਕੋ ਆਪਉ ਜਾਣੈ, ਅੱਗੇ ਗਇਆ ਨਾ ਸੋਹੈ। ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ। ਸਹਿਸ ਅਠਾਰਾਂ ਕਹਿਣ ਕਤੇਬਾ, ਅਸੁਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ ਪਵਹਿ ਸਮੁੰਦ, ਨਾ ਜਾਣੀਐ ਹੈ ਸਮੁੰਦ ਸਾਹ। ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨ ਹੁਨਾ ਵਿਸਰਾ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਾਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਅੰਤ ਕਾਰਨ ਕੇਤੇ ਬਿਲ ਲਾਹੇ, ਤਾ ਕੇ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੈ ਕੋਏ, ਤਿਸ ਉੱਚੇ ਕਉ ਜਾਣੈ ਸੋਏ। ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕਿਤੇ ਮੰਗਹਿ ਜੋਧ ਅਪਾਰ, ਕਿਤੇ ਅਗਣਤ ਨਹੀਂ ਵਿਚਾਰ। ਕਿਤੇ ਖਪ ਟੁੱਟ ਹੈ ਵੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ। ਕਿਤਿਆਂ ਦੁੱਖ ਭੂਖ ਸਦ ਮਾਰ, ਏ ਭੇ ਦਾਤ ਤੇਰੀ ਦਾਤਾਰ। ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ। ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜੇਤੀਆ ਮੋਹੇ ਖਾਏ। ਆਪੇ ਜਾਣੈ ਆਪੇ ਦੇ, ਆਖ ਹੈ ਸੇ ਭੇ ਕੇਈ ਕੇ, ਜਿਸਨੂੰ ਬਖ ਸੇ ਸਿਫਤ ਸਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹੋ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ। ਅਮੁੱਲ ਆਵੈ ਹੈ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀਵਾਣ, ਅਮੁੱਲ ਤੁਲ ਅਮੁੱਲ ਪ੍ਰਵਾਣ। ਅਮੁੱਲ ਬਖਸੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਣ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲੇਵਲਾਏ। ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਪੜ੍ਹੇ ਕਰਹਿ ਵਖਿਆਣ। ਆਖ ਹੈ ਬਰਮੇ ਆਖ ਹੈ ਇੰਦ, ਆਖ ਹੈ ਗੋਪੀਤਾ ਗੋਵਿੰਦ। ਆਖ ਹੈ ਈਸਰ ਆਖ ਹੈ ਸਿੱਧ, ਆਖ ਹੈ ਕੇਤੇ ਕੀਤੇ ਬੁੱਧ। ਆਖ ਹੈ ਦਾਨਵ ਆਖ ਹੈ ਦੇਵ, ਆਖ ਹੈ ਸੁਰ ਨਰ ਮੁਨ ਜਨ ਸੇਵ। ਕੇਤੇ ਆਖ ਹੈ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ। ਏਤੇ ਕੀਤੇ ਹੋਰ ਕਰੇ ਹੇ, ਤਾਂ ਆਖ ਨਾ ਸਕ ਹੈ ਕੇਈ ਕੇ। ਜੇਵੜ ਭਾਵੈ ਤੇ ਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲਵੇ ਗਾੜ, ਤਾਂ ਲਿਖੀਐ ਸਿਰ ਗਾ ਵਾਰਾਂ ਗਾ ਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ। ਕੇਤੇ ਰਾਗ ਪ੍ਰੀ ਸਿਉਂ ਕਹੀਐਨ, ਕੇਤੇ ਗਾਵਣ ਹਾਰੇ। ਗਾਵੈ ਤੁਹਨੋਂ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵੈ ਚਿਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ। ਗਾਵੈ ਈਸਰ ਬਰਮਾ ਦੇਵੀ, ਸੋਹਨ ਸਦਾ ਸਵਾਰੇ। ਗਾਵਹਿ ਇੰਦ ਇੰਦਾਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵੈ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ।
गावन जति सती संतोखी गावह वीर करारे गावन पंडित पढ़ न रखी सर जुग जुग वेदा नाले गावह मोहनिया मन मोहन सुर गा मश पयाले गावन रतन उपाय तेरे अठ सठ तीर्थ नाले गावै जोत महाबल सूरा गावै खाणी चारे गावै खंड मंडल वर पंडा कर कर रखे तहारे सेई तुद नो गावै जो तुद पावन रते तेरे भगत रसाले होर केते गावन से मैं चेतना आवन नानक क्या विचारे सोई सोई सदा सच साहिब साचा साची नाई है पी होसी जाए न जासी रचना जिन रचाई रंगी रंगी भांति कर कर जिनसी माया जिन उपाई कर कर वेखै कीता अपना जीव ते सदी वडियाई जो तिस भावै सोई करसी हुक्म ना करना जाई सो पात साहो साहा पात साहेब नानक रहन रजाई मुंदा संतोख सरम पात झोली ध्यान की करहै बेपूत खिंथा काल कुआरी काया जुगत डंडा प्रतीत आई पंथी सगल जमाती मन जीता है जग जीत आदेश तिसै आदेश आद अनिल अनाद अनाहत जुग जुग एको वेश भुगत ज्ञान दया भंडारण घट घट वाजै नाद आप नाथ नाथी सब जाकी रिद सिद अवरा साध संजोग विजोग दोए कार चलावै लेखे आवै भाग आदेश तिसै आदेश आद अनिल अनाद अनाहत जुग जुग एको वेश एका माई जुगत व्याई तिन चेले प्रवान एक संसारी एक भंडारी एक लाए दीबाण जिव तिस भावै तिवै चलावै जिव होवै फुरमाण ओ वेखै ऊना नदर न आवै बहुता एहो वेडाण आदेश तिसै आदेश आद अनिल अनाद अनाहत जुग जुग एको वेश आसन लोए लोए भंडार जो किछु पाया सो एका वार कर कर वेखै सिरजनहार नानक सच्चे की साची कार आदेश तिसै आदेश आद अनिल अनाद अनाहत जुग जुग एको वेश एक दूजी भाव लख होहे लख होवै लख वीस लख लख गेड़ा आखिया एक नाम जगदीस एक राहे पत पवड़ियां चढ़िया होए कीस सुन गला आकाश की कीटा आई रीस नानक नदरी पाई है कूड़ी कूड़ै ठीस आखण जोर चुपै नह जोर जोर ना मंगण देन ना जोर जोर ना जीवन मरण नह जोर जोर ना राजमाल मनसोर जोर ना सुरते ज्ञान विचार जोर ना जुगती छुटै संसार जिस हथ जोर कर वेखै सोए नानक उत्तम नीच ना कोए राती रुती थिती वार पवन पानी अग्नि पाताल तिस विच धरती थाप रखी धर्म साल तिस विच जी जुगत के रंग तिनके नाम अनेक अनंत करमे करमे होए विचार सचा आप सचा दरबार तिथै सोहन पंच प्रवान नदरी कर्म पवै निशान कच पकाई उथै पाए नानक गया जापै जाए धर्म खंड का एहो धर्म ज्ञान खंड का आखो कर्म केते पवन पाणी वैसंत्र केते कान महेश केते बरमे घाड़त घड़िया रूप रंग के वेश केतिया कर्म भूमि मेर केते केते धूप देश केते इंद चंद सूर केते केते मंडल देश केते सिद्ध बुद्ध नाथ केते केते देवी वेश केते देव दानव मुन केते केते रतन समुंद केतिया खाणी केतिया बाणी केते पात नरिंद केतिया सुरती सेवक केते नानक अंत ना अंत ज्ञान खंड में ज्ञान प्रचंड तिथै नाद बिनोद कोड आनंद सरम खंड की बाणी रूप तिथै घाड़त घड़िय बहुत अनूप
ਪਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੈ ਪਿਛੈ ਪਛੁਤਾਏ। ਤਿਥੈ ਘੜੀਐ ਸੁਰਤ ਮਾਤ ਮਾਨ ਬੁੱਧ, ਤਿਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਕਰਮ ਖੰਡ ਕੀ ਬਾਣੀ ਜੋਰ, ਤਿਥੈ ਹੋਰ ਨਾ ਕੋਈ ਹੋਰ। ਤਿਥੈ ਜੋਦ ਮਹਾਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ। ਤਿਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਥਨੇ ਜਾਹੇ। ਨਾ ਉਹ ਮਰਹਿ ਨਾ ਠਾਕੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਤਿਥੈ ਭਗਤ ਵਸੈ ਕੇ ਲੋ, ਕਰੈ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿਥੈ ਖੰਡ ਮੰਡਲ ਵਰ ਪੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਤਿਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵ ਕਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਤ ਪਹਾਰਾ ਧੀਰਜ ਸੁਨਿਆਰ, ਆਹਰਣ ਮਤ ਵੇਦ ਹਥਿਆਰ। ਭਉ ਖਲਾ ਅਗਨ ਤਪ ਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ। ਘੜੀਐ ਸ਼ਬਦ ਸਚੀ ਟਕਸਾਲ।

ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ

ਅਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨਾਉ ਆਪਣੀ ਲੇਵ ਲਾਵੇ, ਆਪਣੀ ਲੇਵ ਆਪੇ ਲਾਏ। ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਇਹ ਵੜਦਾਤਾ, ਸੋ ਕਿਉਂ ਮਨ ਹੋਵੇ ਸਾਰੀਐ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਾ ਤਿਸ ਭਾਣਾ ਤਾ ਜੰਮਿਆ, ਪਰਵਾਰ ਭਲਾ ਪਾਇਆ, ਲਿਵ ਛੁੜਕੀ ਲਗੀ ਤ੍ਰਿਸ਼ਨਾ। ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ। ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬਿਟਹੋ, ਰਹੇ ਲੋਕ ਵੇਲ ਲਾਏ। ਐਸਾ ਸਤ ਗੁਰ ਜੇ ਮਿਲੈ, ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹੈ, ਹਰ ਵਸੈ ਮਨ ਆਏ। ਹਰ ਆਪ ਅਮੁਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਬਣ ਜਾਰਾ, ਹਰ ਰਾਸ ਮੇਰੀ ਮਨ ਬਣ ਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਓ ਜੀਓ, ਲਾਹਾ ਖਟਿਓ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ। ਕਹੈ ਨਾਨਕ ਹਰ ਰਾਸ ਮੇਰੀ ਮਨ ਹੋ ਆਵਣ ਜਾਰਾ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕੀਤਾ ਹੈ। ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹੈ ਨਾਨਕ ਹੋਰ ਅਨਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ। ਏ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਦ ਵਿੱਚ, ਤਾ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਹੋ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੈ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੈ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰੂ ਸਿਉਂ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨ ਦੇਖੋ ਕੋਈ, ਹਰ ਬਿਨ ਅਵਰ ਨ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਏ ਸਰਵਣ ਹੋ ਮੇਰੇ ਹੋ, ਸਾਚੈ ਸੁਣਨੈ ਨੂੰ ਪਠਾਏ, ਸਾਚੈ ਸੁਣਨੈ ਨੂੰ ਪਠਾਏ, ਸਰੀਰ ਲਾਏ ਸੁਣਹੋ ਸਾਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸੁਮਾਣੀ। ਸੱਚ ਅਲਖ ਵਿਡਾਣੀ, ਤਾਂ ਕੀ ਗਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ, ਪਵਿੱਤਰ ਹੋਵੋ, ਸਾਚੈ ਸੁਣਨੈ ਨੂੰ ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪਰਗਟ ਕੀਏ, ਦਸਵਾਂ ਗੁਪਤ ਰਖਾਇਆ।
गुरुद्वारे लाए भावनी इक ना दसवां द्वार दिखाया तह अनेक रूप नाउ नवनिद तिसदा अंत न जाई पाया कहे नानक हर प्यार जियो गुफा अंदर रख कहे वाजा पवन वजाया एहो साचा सोहेला साचै कर गावो गावो ता सोहेला कर साचै जिथै सदा सच ते आवहे सचो ते आवै जा तुद पावै गुरमुख जिना बुझावहे एहो सच सबना का खसम है जिस बख्शे सो जन पावहे कहे नानक सच सोहे।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤੇ ਆਵੈ। ਨਾਮ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਮਹੱਲਾ ਤੀਜਾ, ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਪਣੇ ਪਿਰ ਕੈ ਰੰਗ ਰੱਤੀ ਮੁਈਏ, ਸੋਭਾਵੰਤੀ ਨਾਰੇ, ਸੱਚੇ ਸ਼ਬਦ ਮਿਲ ਰਹੀ ਮੁਈਏ, ਫਿਰ ਰਾਵੇ ਭਾਏ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ। ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ, ਆਪ ਜੀਆਂ ਨੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਆਪ ਸਭਨਾਂ ਨੂੰ ਤੰਦਰੁਸਤੀਆਂ ਬਖਸ਼ਦੇ ਹੋਏ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖ ਲੈਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਦਾ ਹਜ਼ੂਰੀ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ, ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪਹਿਲਾਂ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਏ, ਸੂਤਕ ਕਿਉਂ ਕਰ ਰੱਖੀਏ।

ਪਰ ਸਨਮਾਨ ਜੋ ਗੁਰੂ ਪਿਆਰੇ ਖਾਲਸਾ ਜੀ ਹੋ, ਵਡਭਾਗੀ ਹੋ ਜੋ ਸੁਭਾ ਦੇ ਦੀਵਾਨਾਂ ਵਿੱਚ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਲੈ ਰਹੇ ਹੋ। ਸੋ ਆਓ, ਹੁਣ ਸਮਾਂ ਹੋ ਰਿਹਾ ਹੈ ਅੱਜ ਦੇ ਮੁੱਖ ਵਾਕ ਦੀ ਵਿਚਾਰ ਦਾ। ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ, ਤਖ਼ਤ ਸ੍ਰੀ ਦਮਦਮਾ ਸਾਹਿਬ ਵਾਲੇ, ਆਪ ਜੀਆਂ ਨੂੰ ਅੱਜ ਦੇ ਮੁੱਖ ਵਾਕ ਦੇ ਵਿਚਾਰ ਸਰਵਣ ਕਰਾਉਣਗੇ ਜੀ। ਭੁੱਲਾਂ ਦੀ ਖਿਮਾ ਬਖਸ਼ ਹੋਏ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਛਲ ਅਛੇਦ ਅਭੇਦ ਹੈ ਭਗਤ ਵਸ਼ਲ ਹੋਏ ਆਪ ਛਲਾਇਆ ਮਹਿਮਾ ਮਿਤ ਮਿਰਜਾਦ ਲੰਘ ਪਰਮਿਤ

ਸਤ ਗੁਰ ਪ੍ਰਸਾਦ ਆਪਣੇ ਫਿਰ ਕੈ ਰੰਗ ਰਤੀ ਮੋਇਏ ਸੋਭਾਵੰਤੀ ਨਾਰੇ ਸੱਚੇ ਸ਼ਬਦ

रंग रती मुइए शोभावंती नारे सच्चा शब्द मिल रही मुइए

सचे साहे सुवारी वाहिगुरु जी का खालसा वाहिगुरु जी की फतेह गुरु रूप गुरु की साजी नवाजी साध संगत वड्या भागा वाले होए जे सतगुरु साहिब जी दी पावन पवित्र चरण सरण विच हाजरियां भर के बहुत वड्डे पाक उन्हां दे जिन्हां नूं दाते ने अमृत वेले दा जागना बख्शिया अमृत वेले दा इशनान बख्शिया फिर दाते ने रहमत करके अपने अमृत रूपी नाम नाल जुड़न दी रहमत कीती। सतगुरु साहिब जी दे इस इलाही दरबार दे विच सतगुरु साहिब जी दा अज दा अमृत वेले दा इलाही फुरमान वडहंस राग दे विच निमाणियां दे माण नेताणियां दे ताण नियोटियां दी ओट नियासरियां दे आसरे सच्चे पिता तीजे पातशाह धन धन साहिब श्री गुरु अमरदास जी महाराज साहिब जी की मुबारक रसना तो फुरमाए हुए इलाही फुरमान की बख्शिश हुई है जिस दे पहले पाद का पाठ आप जी ने सरवण किया है जो संत दे रूप विच सतगुरु साहिब जी ने चार हिस्सों च बख्शिश की हुई है। हर फुरमान का तुरा हुंदा है जिस विच रहाओ की पंक्ति होवे उत्थे रहाओ की पंक्ति तुरा हुंदा है रहाओ की पंक्ति ना होवे तो उस फुरमान की अखीरली पंक्ति दे विच उस फुरमान का सिद्धांत हुंदा है। एक फुरमान नूं समझण वास्ते कई बारी दूजे फुरमान का सहारा लेके सुखैन समझ आ जाती है। सतगुरु साहिब जी गुरु नानक दे घर ने मिठा बोलिया है। जे किते गुरु नानक साहिब नूं कोई मनमुख भी मिलिया तो सतगुरु ने कौड़ा नहीं बोलिया। जे सतगुरु साहिब जी नूं किते कपड़े धर्म दे पाए वालिया ने बोलना कीता धर्म दी विचार दसनी कीती ते सतगुरु साहिब जी ने अगों बड़े प्यार दे नाल अलाही बाणी नूं गाया वी इहनूं समझ आ जावे इहने धर्म दे कपड़े पाए नूं धर्म नहीं हैगा। धर्म दा पता धर्म दा ज्ञान नहीं इह धर्म दे उल्ट चल रहा है। उस अकाल पुरख के सिद्धांत के अनुसार यह सारा संसार एक है इत्थे द्वैत भावना नहीं हैगी। सब का मालक एक है तो सारे उस मालक के इको जिहे ने पर ऐसे भी धर्म के कपड़िया वाले ने जिहड़े वक्खरे वक्खरे समझते ने और गुरु नानक साहब नाल भी बीती है। गुरु नानक साहब महाराज साहब जी तो बरात अचल बटाले गई जो पंडित जी आए सी उन्होंने कपड़े धर्म दे सी उन्होंने बरात नू तीन हिस्सों च वंड दिता कि बरात जिहड़ी इन्हां तीन हिस्सों च हो जावे भोजन भी उन्हें तीन थां कराया सी। एक थां दे उत्ते ब्राह्मण ते खत्री इकट्ठे सन इन्हां दा भोजन एक थां ते सी वैश एक थां ते सी ते शूद्र एक थां ते सी। हुण धर्म अनुसार वंड कर रहा सी कपड़े धर्म दे सी गुरु नानक साहिब नूं ए मंजूर नहीं सी
ਉਹਨਾਂ ਦੀ ਬਰਾਤ ਦੇ ਵਿੱਚ ਉਹਨਾਂ ਨੂੰ ਬਹੁਤ ਪਿਆਰ ਕਰਨ ਵਾਲੇ ਬਾਬਾ ਮਰਦਾਨਾ ਜੀ ਵੀ ਸੀ। ਹੁਣ ਉਹਦੀ ਵੰਡ ਅਨੁਸਾਰ ਬਾਬਾ ਮਰਦਾਨਾ ਜੀ ਨੂੰ ਸ਼ੂਦਰਾਂ 'ਚ ਬੈਠਣਾ ਪੈਣਾ ਸੀ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਉੱਥੇ ਚਲੇ ਗਏ ਉਹਨਾਂ 'ਚ ਬੈਠ ਕੇ ਸ਼ੂਦਰਾਂ 'ਚ। ਪਹਿਲਾਂ ਤਾਂ ਪੰਡਿਤ ਜੀ ਨੇ ਬਹੁਤ ਜ਼ੋਰ ਲਾਇਆ ਵੀ ਗੁਰੂ ਨਾਨਕ ਨੂੰ ਮਾਰ ਦਿੱਤਾ ਜਾਵੇ, ਲੇਕਿਨ ਜਦੋਂ ਨਹੀਂ ਚੱਲਿਆ ਚਾਰਾ ਉਦੋਂ ਗੁਰੂ ਨਾਨਕ ਸਾਹਿਬ ਕੋਲ ਆਇਆ। ਸਤਿਗੁਰ ਸਾਹਿਬ ਨੇ ਉੱਥੇ ਆਸਾ ਦੇ ਰਾਗ ਦਾ ਫੁਰਮਾਨ ਗਾਇਆ, ਜਿਹਦੀ ਰਹਾ ਉਹਦੀ ਪੰਕਤੀ ਏ, ਗਾਵ ਹੋ ਕਾਮਣੀ ਵਿਵੇਕ ਵਿਚਾਰ ਹਮਰੇ ਘਰ ਆਇਆ ਜਗ ਜੀਵਨ ਪਤਾਰ। ਹੁਣ ਸਤਿਗੁਰ ਸਾਹਿਬ ਨੇ ਲਫ਼ਜ਼ ਕਾਮਣੀ ਵਰਤਿਆ। ਕਾਮਣੀ ਦਾ ਅਰਥ ਇਹ ਆ ਜੋ ਕੁਆਰੀ ਹੈ ਜਿਸ ਦਾ ਵਿਆਹ ਨਹੀਂ ਹੋਇਆ। ਇਹਦਾ ਅਗਲਾ ਭਾਵ ਇਹ ਆ ਕਿ ਜਿਸ ਨੇ ਪਰਮੇਸ਼ਰ ਨੂੰ ਨਹੀਂ ਪਾਇਆ, ਧਰਮੀ ਨਹੀਂ ਹੋਇਆ, ਧਰਮ ਦੇ ਕੱਪੜੇ ਪਾਏ ਆ ਲੇਕਿਨ ਧਰਮੀ ਨਹੀਂ ਹੋਇਆ। ਵਿਵੇਕ ਦਾ ਇੱਕ ਅਰਥ ਗਿਆਨ ਏ, ਲੇਕਿਨ ਵਿਵੇਕ ਦੀਆਂ ਮਾਤਰਾ ਅਨੁਸਾਰ ਬਿਬ ਪਲੱਸ ਏਕ, ਕਿਉਂਕਿ ਦੂਜੇ ਬਾਬੇ ਨੂੰ ਲਾਵਾਂ ਲੱਗੀ ਹੋ ਈੜੀ ਦਾ ਦੀਰਘ ਸੁਰ ਹੈ ਕਿ ਇਹ ਸੰਸਾਰ ਵਿੱਚ ਉਸ ਇੱਕ ਦਾ ਉਪਦੇਸ਼ ਦਿਓ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਉਸ ਦੇ ਸਾਹਮਣੇ ਬੈਠ ਕੇ ਉਹ ਫੁਰਮਾਨ ਗਾਇਆ, ਉਹ 'ਚ ਬਹੁਤ ਸਿੱਖਿਆ ਨੇ ਫੁਰਮਾਨ ਦੇ ਵਿੱਚ, ਭਾਵੇਂ ਚਾਰ ਪੰਕਤੀਆਂ ਹੀ ਨੇ। ਮੇਰਾ ਖਿਆਲ ਹੈ ਕਿ ਉਹਨਾਂ ਚਾਰ ਪੰਕਤੀਆਂ ਦਾ ਹੀ ਵਿਚਾਰ ਕਰਨੀ ਹੋਵੇ ਤੇ ਘੰਟੇ ਤੋਂ ਉੱਪਰ ਸਮਾਂ ਸੰਖੇਪ 'ਚ ਲੱਗ ਜਾਂਦਾ। ਇਵੇਂ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਜੋ ਅੱਜ ਦਾ ਫੁਰਮਾਨ ਹੈ ਉਹਦੇ ਵਿੱਚ ਪਿਆਰ ਨਾਲ ਮੂਹੀਏ ਸ਼ਬਦ ਵਰਤਿਆ ਹੈ। ਔਰ ਜਿਹੜਾ ਇਸ ਸ਼ਬਦ ਦਾ ਹੈਗਾ ਸਿਧਾਂਤ, ਉਹ ਅਖੀਰਲੀ ਪੰਕਤੀ ਦੇ ਵਿੱਚ ਇਹਦੇ ਚਾਰ ਫੁਰਮਾਨ ਨੇ, ਪਿਰ ਰੜਿਆਲਾ ਜੋਬਨ ਵਾਲਾ ਅਣਦਨ ਕੰਤ ਸਵਾਰੀ ਹਰ ਵਾਰ ਸੁਹਾਗੋ ਮਸਤਕ ਭਾਗੋ ਸਾਚੇ ਸ਼ਬਦ ਸੁਹਾਏ ਨਾਨਕ ਕਾਮਣ। ਅਲਫਾਜ਼ ਇੱਥੇ ਵੀ ਕਾਮਣ ਵਰਤਿਆ, ਹਰ ਰੰਗ ਅਤੀ ਜਾਂ ਚਾਲੇ ਸਤਿਗੁਰੂ ਪਾਏ। ਤੂੰ ਕੁਆਰੀ ਏ ਲੇਕਿਨ ਤੈਨੂੰ ਚੱਲਣਾ ਪਊਗਾ ਉਸ ਵਾਹਿਗੁਰੂ ਦੇ ਭਾਣੇ ਦੇ ਵਿੱਚ, ਉਹਦੇ ਹੁਕਮ ਦੇ ਵਿੱਚ। ਜਦੋਂ ਉਹਦੇ ਹੁਕਮ ਵਿੱਚ ਚੱਲੇਂਗੇ ਨਾ ਫਿਰ ਤੈਨੂੰ ਕੋਈ ਬਗਾਨਾ ਨਹੀਂ ਦਿਸੇਗਾ। ਜਿਵੇਂ ਕੱਲ੍ਹ ਦਾ ਫੁਰਮਾਨ ਸੀ, ਆਪੇ ਕੰਡਾ ਆਪ ਤਰਾਜੀ, ਧਰਮਰਾਜ ਵੱਖਰਾ, ਸਜ਼ਾ ਦੇਣ ਵਾਲਾ ਵੱਖਰਾ, ਜਗਿਆਸੂ ਵੱਖਰਾ, ਵੱਖਰਾ ਦਿਸਦਾ। ਪਰ ਜਦੋਂ ਉਹਦੇ ਹੁਕਮ ਚ ਆ ਉਦੋਂ ਸਭ ਕੁਛ ਇੱਕ ਹੀ ਦਿਸਦਾ ਹੈ, ਸਭ ਕੁਛ ਆਪੇ ਆਪ ਹੈ। ਆਪਣੇ ਪਿਰ ਕੇ ਰੰਗਰਤੀ ਮੂਹੀਏ ਸੋਭਾਵੰਤੀ ਨਾਰੇ, ਜੇ ਤੂੰ ਉਸ ਵਾਹਿਗੁਰੂ ਨੂੰ ਆਪਣਾ ਬਣਾ ਕੇ ਉਹਦੇ ਰੰਗ ਵਿੱਚ ਰਤੀ ਜਾਏ ਤੂੰ ਬੜੀ ਸੋਭਾਵੰਤੀ ਨਾਰ ਹੋਏਗੀ। ਗੁਰਬਾਣੀ ਦੇ ਵਿੱਚ ਨਾਰ ਦੇ ਅਰਥ ਵੱਖਰੇ ਵੱਖਰੇ ਆ। ਰੰਗ ਵਿੱਚ ਕਿਵੇਂ ਰਤੀ ਜਾਏਗੀ? ਸੱਚਾ ਸ਼ਬਦ ਮਿਲ ਰਹੀ ਮੋਈਏ ਪਿਰ ਰਾਵੇ ਭਾਏ ਪਿਆਰੇ। ਜਿਹੜਾ ਸੱਚਾ ਸ਼ਬਦ ਹੈ ਉਹ ਕੇਵਲ ਸਤਿਗੁਰ ਦੀ ਇਲਾਹੀ ਬਾਣੀ ਹੈ। ਉਹ ਸ਼ਬਦ ਨੂੰ ਸੱਚ ਦੇ ਅਨੁਸਾਰ ਕਮਾਇਆ ਹੈ ਸਤਿਗੁਰ ਸਾਹਿਬ ਜੀ ਨੇ। ਉਸ ਵਾਹਿਗੁਰੂ ਦੇ ਦਿੱਤੇ ਹੋਏ ਹੁਕਮ ਦੇ ਵਿੱਚ ਭਾਵਨਾ ਰੱਖੇ ਫਿਰ ਤੂੰ ਉਸ ਵਾਹਿਗੁਰੂ ਦਾ ਆਨੰਦ ਮਾਣੇਗੀ। ਸੱਚੇ ਭਾਏ ਪਿਆਰੀ ਕੰਤ ਸਵਾਰੀ ਹਰ ਹਰ ਸਿਉ ਨਿਹੋ ਰਚਾਇਆ। ਜੇ ਤੇਰੀ ਭਾਵਨਾ ਸੱਚੀ ਹੋਵੇ, ਕਈ ਵਾਰੀ ਭਾਵਨਾ ਸੱਚੀ ਨਹੀਂ ਹੁੰਦੀ, ਅਸੀਂ ਗੁਰੂ ਨੂੰ ਵੀ ਅਣਜਾਣ ਸਮਝ ਲੈਂਦੇ ਹਾਂ। ਜਿਵੇਂ ਰਾਜਾ ਰਾਮ ਮੰਜਾਰਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਦੇ ਕੋਲ ਆਇਆ ਸੀ, ਵੀ ਬੱਚਾ ਹੀ ਬੈਠਾ ਹੈ ਸਿੰਘਾਸਣ ਤੇ, ਇਹਦੇ ਧਨ ਦੌਲਤ ਢੇਰੀ ਕਰ ਦਿਆਂਗਾ।
ਇਹ ਧਨ ਦੌਲਤ ਵੇਖ ਕੇ ਮੈਨੂੰ ਜੋ ਮੰਗਾਂਗਾ ਦੇ ਦਿਆਂਗਾ। ਹਾਂ, ਇਹ ਯਕੀਨ ਹੈਗਾ ਸੀ ਵੀ ਇਹ ਬੱਚਾ ਜੋ ਕਹਿ ਦਿੰਦਾ ਨਾ ਉਹ ਹੁੰਦਾ ਹੈ। ਉਹ ਬਾਲਾ ਪ੍ਰੀਤ ਨੂੰ ਸਤਿਗੁਰ ਨਹੀਂ ਸਮਝ ਰਿਹਾ ਸੀ, ਉਹ ਬੱਚਾ ਸਮਝ ਰਿਹਾ ਸੀਗਾ। ਲੇਕਿਨ ਹੁਣ ਭਾਵਨਾ ਸੱਚੀ ਨਹੀਂ ਸੀ ਤੇ ਬਾਲਾ ਪ੍ਰੀਤਮ ਕਹਿਣ ਲੱਗੇ ਵੀ ਇਹ ਭੇਟਾ ਚੱਕ ਕੇ ਲੈ ਜਾਓ। ਆਖਿਆ ਕਿਉਂ? ਕਹਿੰਦੇ ਕਾਤਲ ਇਹਨੇ ਚਾਰ ਧੀਆਂ ਦਾ ਕਤਲ ਕੀਤਾ ਹੈ, ਇਸ ਵਾਸਤੇ ਇਹੋ ਜਿਹੇ ਕਾਤਲ ਦੀ ਭੇਟਾ ਇਸ ਘਰ ਚ ਮਨਜ਼ੂਰ ਨਹੀਂ। ਹੁਣ ਭਾਵਨਾ ਸੱਚੀ ਨਹੀਂ ਸੀ। ਸੱਚੇ ਭਾਏ ਪਿਆਰੀ ਕੰਤ ਸਵਾਰੀ, ਤੇਰੀ ਭਾਵਨਾ ਜਿਹੜੀ ਏ ਉਹ ਸੱਚ ਵਾਲੀ ਹੋਵੇ, ਰਾਜਾ ਰਾਵਣ ਜਾਰਾ ਵਾਲੀ ਨਾ ਹੋਵੇ। ਫਿਰ ਤੈਨੂੰ ਕੰਤ ਜਿਹੜਾ ਤੈਨੂੰ ਸਵਾਰੇਗਾ, ਤੈਨੂੰ ਕੰਤ ਉਸ ਵਾਹਿਗੁਰੂ ਨੇ ਸਵਾਰਨਾ ਹੈ। ਜਦੋਂ ਤੈਨੂੰ ਉਹ ਸਵਾਰਤਾ, ਉਦੋਂ ਤੋਂ ਬੜੀ ਹੀ ਉਹਦੇ ਹੁਕਮ ਚ ਸੁਹਾਵਣੀ ਹੋ ਜਾਏਗੀ। ਜਦੋਂ ਸੁਹਾਵਣੀ ਉਹ ਸਵਾਰਨ ਤੇ ਆਇਆ, ਉਦੋਂ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ, ਉਦੋਂ ਤੈਨੂੰ ਖਿੱਚ ਕੇਵਲ ਇੱਕ ਪ੍ਰੇਮ ਦੀ ਉਹਦੀ ਹੋਏਗੀ ਕਿ ਮੈਂ ਉਸ ਨੂੰ ਮਿਲਣਾ ਹੈ। ਫਿਰ ਤੇਰੇ ਅੰਦਰ ਉਹੀ ਪ੍ਰੀਤ ਹੋਏਗੀ। ਹੁਣ ਤੇਰੇ ਅੰਦਰ ਦੀ ਪ੍ਰੀਤ ਹੋ ਗਈ ਤੇ ਉਹ ਅੰਤਰ ਜਾਮਿਓ ਅਣਜਾਣਦਾ ਹੈ। ਨਾਨਕ ਸਾਧਨ ਮੇਲ ਲਈ ਫਿਰ ਆਪੇ ਸਾਚੇ ਸਭ ਸਵਾਰੀ। ਉਸ ਵਾਹਿਗੁਰੂ ਨੇ ਫਿਰ ਬਾਹੋਂ ਫੜ ਕੇ ਸਾਨੂੰ ਆਪਣੇ ਨਾਲ ਮਿਲਾ ਲਿਆ। ਜਿਹੜਾ ਬਹੁਤ ਲੰਮਾ ਰਸਤਾ ਸੀ ਸਾਡਾ, ਉਹਨੂੰ ਮਿਲ ਲਿਆ। ਨਿਰਗੁਣ ਵੰਤੜੀਏ ਫਿਰ ਦੇਖ ਅਧੂਰੇ ਰਾਮ, ਗੁਣਾ ਤੂੰ ਖਾਲੀ। ਜਿਹਦੇ ਕੋਲੇ ਗੁਣ ਹੀ ਨਹੀਂ ਹੋਣੇ, ਅਸੀਂ ਉਂਝ ਹੀ ਹੰਕਾਰ ਕਰੀ ਜਾਂਦੇ ਹੁੰਦੇ ਹਾਂ, ਸਾਡੇ ਕੋਲੇ ਗੁਣ ਹੁੰਦੇ ਹੀ ਨਹੀਂ ਗਏ। ਜਦੋਂ ਆਪਣੇ ਆਪ ਨੂੰ ਇਹ ਸਮਝ ਲਿਆ ਕਿ ਨਿਰਗੁਣੇ ਆ ਰਹੇ, ਮੈਂ ਨਿਰਗੁਣੇ ਆ ਰਹਾਂ, ਕੋਈ ਗੁਣ ਨਹੀਂ ਮੇਰੇ, ਕੋਈ ਗੁਣ ਨਹੀਂ। ਹੁਣ ਇਹ ਗੱਲ ਉਦੋਂ ਜਦੋਂ ਵਾਹਿਗੁਰੂ ਨੂੰ ਕੋਈ ਨੇੜੇ ਸਮਝੇ, ਜਦੋਂ ਦੂਰ ਸਮਝੇ ਤੇ ਉਹਦੇ ਬਿਨਾਂ ਤੋਂ ਗੁੜਾ ਹੀ ਨਾਨਕ ਤੇ ਨਾਲ ਅਸਲ ਖਰ, ਉਹ ਤੇ ਅਸਲੀ ਖੋਤਾ ਹੁੰਦਾ ਜਿਹੜਾ ਕਹਿੰਦਾ ਕਿ ਮੇਰੇ ਕੋਲ ਗੁਣ ਗੁਣ ਨਾ ਹੋਣ ਤੇ ਹੰਕਾਰ ਕਰਨਾ। ਹੁਣ ਉਹ ਵਾਹਿਗੁਰੂ ਅਜੋ ਆਪਣੇ ਆਪ ਨੂੰ ਨਿਰਗਣ ਸਮਝਦਾ, ਉਹਨੂੰ ਬੜਾ ਨੇੜੇ ਦੇਖਦਾ ਹੈ। ਗੁਰਮੁਖ ਜਿਨੀ ਰਾਵਿਆ ਮੋਈਏ ਫਿਰ ਰਵ ਰਿਹਾ ਭਾਰ ਭੂਰੇ ਰਾਮ, ਜਿਨ੍ਹਾਂ ਨੇ ਗੁਰਮੁਖ ਰਸਤਾ ਗੁਰੂ ਨਾਨਕ ਦੇ ਘਰ ਦਾ ਫੜਿਆ ਹੈ, ਉਹਨਾਂ ਨੇ ਗੁਰਮੁਖ ਨਾਮ ਨੂੰ ਜਪਿਆ ਪਿਆਰੀਏ, ਉਹਨਾਂ ਨੂੰ ਵਾਹਿਗੁਰੂ ਹਰ ਥਾਂ ਵਾਹਿਗੁਰੂ ਦੱਸਿਆ, ਕੋਈ ਦੂਜਾ ਨਹੀਂ ਦੱਸਿਆ। ਫਿਰ ਰਵ ਰਿਹਾ ਭਰਪੂਰੇ ਵੇਖ ਹਜੂਰੇ ਜੁਗ ਜੁਗ ਏਕੋ ਜਾਤਾ, ਉਹ ਵਾਹਿਗੁਰੂ ਹਰ ਥਾਂ ਹੈ ਔਰ ਤੇਰੇ ਨਾਲ ਵੀ ਹੈ। ਜਿਨ੍ਹਾਂ ਨੇ ਉੱਥੇ ਪਹੁੰਚੇ ਉਹਨਾਂ ਨੇ ਵਾਹਿਗੁਰੂ ਨੂੰ ਇਹ ਆਖਿਆ ਕਿ ਹੱਥ ਦੂਰ ਨੇ ਹੱਥਾਂ ਨਾਲੋਂ, ਵਾਹਿਗੁਰੂ ਨੇੜੇ ਆ। ਕਹੋ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਜੁਗ ਜੁਗ ਇੱਕੋ ਜਾਤਾ, ਜੁਗ ਤੇ ਜੁਗ ਦੋ, ਦੋ ਤੇ ਦੋ ਚਾਰ। ਦੁਨੀਆਂ ਚ ਜਿਹੜੇ ਉਹਨੂੰ ਮਿਲ ਨਹੀਂ ਸਕੇ ਸੀ, ਉਹਨਾਂ ਨੇ ਚੌਂ ਜੁਗਾਂ ਦਾ ਵੱਖਰੋ ਵੱਖਰੇ ਕਹਿ ਦਿੱਤਾ। ਲੇਕਿਨ ਗੁਰੂ ਨਾਨਕ ਸਾਹਿਬ ਨੇ ਆਖਿਆ ਜੁਗ ਕੋਈ ਵੀ ਹੋਵੇ, ਹਰ ਯੁੱਗ ਵਿੱਚ ਉਹੀ ਹੈ। ਔਰ ਇਹ ਫੈਸਲਾ ਜਪਜੀ ਸਾਹਿਬ ਚ ਕਰ ਦਿੱਤਾ ਹੈ। ਆਦੇਸ਼ ਤਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ, ਜਿਹਦਾ ਹਰ ਯੁੱਗ ਦੇ ਵਿੱਚ ਉਹੀ ਵੇਸ ਸੀ, ਉਹੀ ਉਪਦੇਸ਼ ਸੀ, ਉਹਦਾ ਬਦਲੀ ਨਹੀਂ ਹੋਇਆ। ਸਾਤ ਜਿਹੜੀ ਉਹਨੂੰ ਜਾਣਿਆ ਧੰਨ ਬਾਲੀ ਭੋਲੀ ਫਿਰ ਸਹਿਜ ਰਾਵੈ ਮਿਲਿਆ ਕਰਮ ਵਿਦਾਤਾ। ਹੁਣ ਉਹਨੇ ਆਪਣੇ ਆਪ ਨੂੰ ਚਲਾਕ ਨਹੀਂ ਸਮਝਿਆ, ਗੁਣਾਂ ਤੋਂ ਖਾਲੀ ਸਮਝਿਆ, ਹੁਣ ਭੋਲਾ ਭਾਣੇ। ਤੇ ਵਾਹਿਗੁਰੂ ਜੀ ਮਿਲਦਾ ਮਿਲਦਾ ਹੀ ਭੋਲੇ ਭਾਣ ਦੇ ਵਿੱਚ, ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮੇਰੇ ਰਘੁਰਾਇਆ। ਫਿਰ ਸਹਿਜ ਰਾਵੇ ਮਿਲਿਆ ਕਰਮ ਵਿਦਾਤਾ, ਜਿਹੜਾ ਵਾਹਿਗੁਰੂ ਅਕਾਲ ਪੁਰਖ, ਜਿਹੜਾ ਕਿਰਪਾ ਕਰਨਾ ਵਿਧਾਤਾ ਪੁਰਖ ਹੈ, ਹੁਣ ਉਹ ਮਿਲਿਆ। ਜਿਹਨੇ ਮਿਲਿਆ ਉਸਨੇ ਜਿਨ ਹਾਰ ਰਸ ਚਾਖਿਆ, ਉਹ ਵਿਰਲੇ ਆ ਨਾ ਕੋਈ ਇੱਕ। ਇਸ ਕਰਕੇ ਸਤਿਗੁਰ ਸਾਹਿਬ ਜੀ ਨੇ
ਜਿਨ ਦੇ ਵਿੱਚ ਨੰਨੇ ਨੂੰ ਸਿਹਾਰੀ ਲਾ ਦਿੱਤੀ ਹੈ ਕਿ ਉਹ ਜੀਵ ਉਹ ਜਗਿਆਸੂ ਉਹ ਵਾਹਿਗੁਰੂ ਮਿਲ ਜਾਂਦਾ ਹੈ। ਸ਼ਬਦ ਸੋ ਭਾਖਿਆ ਹਾਰ ਸਰ ਰਹੀ ਭਰਪੂਰੇ, ਉਹਨੇ ਫਿਰ ਕੀ ਭਾਖਿਆ, ਉਹਨੇ ਉਹਦਾ ਸ਼ਬਦ ਸੁਣਾਇਆ, ਉਹਨੇ ਆਪਣੀਆਂ ਗੱਲਾਂ ਨਹੀਂ ਸੁਣਾਈਆਂ, ਅਸੀਂ ਆਪਣੀਆਂ ਗੱਲਾਂ ਸਾਨੂੰ ਲਾ ਪੈਂਦੀਆਂ। ਉਹ ਉਹਦੀਆਂ ਸੁਣਾਉਂਦਾ ਵੀ ਉਹ ਤਾਂ ਹਰ ਥਾਂ ਹੀ ਹੈਗਾ, ਉਹਨੇ ਕਿਤੇ ਜਾਣਾ ਨਹੀਂ ਕਿਤੇ ਆਉਣਾ ਨਹੀਂ। ਨਾਨਕ ਕਾਮਨ ਸਾਹਿਬ ਭਾਵੈ ਸ਼ਬਦ ਰਹੇ ਹਦੂਰੇ। ਗੁਰੂ ਨਾਨਕ ਸਾਹਿਬ ਕਹਿੰਦੇ ਆ, ਹੇ ਕੁਆਰੀ ਇਹ ਧਰਮ ਤੂੰ ਹੀਣੀ ਹੈ, ਜੇ ਤੂੰ ਸ਼ਬਦ ਨਾ ਲੱਗੇ ਤੈਨੂੰ ਪਰਮੇਸ਼ਰ ਵਾਹਿਗੁਰੂ ਤੋਂ ਪਾ ਜਾਏਗੀ, ਫਿਰ ਤੂੰ ਉਹਦੇ ਬਹੁਤ ਨੇੜੇ ਰਹੇਗੀ। ਸੁਹਾਗਣੀ ਜਾਏ ਪੁੱਛੋ ਮੋਈਏ, ਜਿਨ੍ਹੇ ਵਿੱਚੋਂ ਆਪ ਗਵਾਇਆ, ਜਿਨ੍ਹਾਂ ਨੇ ਸਖੀਆਂ ਨੇ ਮਾਣਿਆ, ਜਿਨੀ ਸਖੀ ਸੌ ਰਾਵਿਆ ਸੇ ਅੰਬੀ ਸ਼ਾਵੜੀ ਇਹ ਜੀਓ, ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਪਾਇਆ ਹੈ ਉਹ ਤੈਨੂੰ ਇਸ ਦੁਨੀਆਂ ਚ ਮਿਸਾਲ ਦੱਸ ਕੇ ਉਹਦਾ ਕੋਈ ਨਾ ਕੋਈ ਦੱਸ ਦੇਣਗੇ, ਤੈਨੂੰ ਗਿਆਨ ਦੇ ਦੇਣਗੇ। ਪਰ ਉਹਨਾਂ ਨੇ ਆਪ ਗਵਾਇਆ ਕਿ ਮੇਰਾ ਕੁਛ ਨਹੀਂ, ਉਹ ਕਹਿੰਦੇ ਸਭ ਕੁਛ ਉਹੀ ਹੈ। ਪਿਰਕਾ ਹੁਕਮ ਨਾ ਪਾਇਓ ਮੂਈਏ, ਜਿਨੀ ਵਿੱਚੋਂ ਆਪ ਨਾ ਗਵਾਇਆ। ਉਸ ਵਾਹਿਗੁਰੂ ਅਕਾਲ ਪੁਰਖ ਦਾ ਹੁਕਮ ਨਹੀਂ ਪਾਇਆ, ਜਿਨ੍ਹਾਂ ਨੇ ਹੁਕਮ ਨਹੀਂ ਮੰਨਿਆ ਉਹਨਾਂ ਨੂੰ ਉਹਦਾ ਮਹਿਲ ਵੀ ਨਹੀਂ ਮਿਲਣਾ, ਜਿਨ੍ਹਾਂ ਨੇ ਆਪਾ ਨਹੀਂ ਗਵਾਇਆ। ਬਾਬਾ ਬੰਦਾ ਸਿੰਘ ਬਹਾਦਰ ਸਿੰਘ ਨੂੰ ਵੀ ਜਦੋਂ ਆਖੇ ਨੇ ਮਹਾਰਾਜ ਮੈਨੂੰ ਸਿੱਖ ਬਣਾ ਲਓ, ਤੇ ਜੋ ਸਾਡੇ ਇਤਿਹਾਸ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਆਖਿਆ ਸੀ, ਭਾਈ ਤੂੰ ਤੇ ਆਪਣੀ ਕੁੱਲ ਬਣਾ ਕੇ ਬੈਠਾ ਹੋਇਆ, ਨਿੱਜ ਕੁੱਲ ਖੋਵੈ ਗੁਰ ਕੁੱਲ ਹੋਵੇ। ਆਪਣੀ ਕੁੱਲ ਗਵਾਉਣੀ ਪੈਂਦੀ ਹੈ, ਗੁਰੂ ਦੀ ਕੁੱਲ ਵਿੱਚ ਆਉਣਾ ਪੈਂਦਾ ਹੈ। ਸਤਿਗੁਰੂ ਸਿੱਖ ਬਣਨਾ ਹੈ, ਸਿੱਖ ਬਣਨ ਸੋ ਕਠਨ ਸੋ ਕਰਮ, ਸਿੱਖ ਹੋਏ ਤਜੇ ਸਭ ਭਰਮ, ਤਨ ਮਨ ਧਨ ਦੇ ਰੱਖੇ ਨਾ ਧੋਖਾ। ਗੁਰੂ ਨੂੰ ਸਭ ਕੁਛ ਸੌਂਪਣਾ ਪੈਂਦਾ, ਫਿਰ ਗੁਰੂ ਸਭ ਕੁਛ ਤੈਨੂੰ ਹੀ ਸੌਂਪ ਦਿੰਦਾ ਹੈ, ਤੇ ਜਿਸ ਨੇ ਉਸ ਨੂੰ ਸੌਂਪ ਦਿੱਤਾ ਹੈ ਉਹਨੂੰ ਵਾਹਿਗੁਰੂ ਸਭ ਕੁਛ ਬਖਸ਼ ਦਿੰਦਾ ਹੈ। ਜਿਨੀ ਆਪ ਗਵਾਇਆ, ਉਹਨਾਂ ਜਿਨ੍ਹਾਂ ਨੇ ਵਿੱਚੋਂ ਆਪਣਾ ਆਪ ਗਵਾਇਆ, ਤਿੰਨੀ ਪਿਰ ਪਾਇਆ, ਉਹਨਾਂ ਵਾਹਿਗੁਰੂ ਅਕਾਲ ਪੁਰਖ ਨੂੰ ਪਾ ਲਿਆ। ਹੁਣ ਜੋ ਕੁਛ ਵਾਹਿਗੁਰੂ ਦਾ ਸੀ ਉਹਨਾਂ ਦਾ ਹੋ ਗਿਆ, ਰੰਗ ਸੋ ਰਲੀਆਂ ਮਾਣੇ, ਉਹ ਫਿਰ ਇਲਾਹੀ ਰੰਗ ਵਿੱਚ ਇਲਾਹੀ ਆਨੰਦ ਮਾਣਦੇ ਆ। ਸਦਾ ਰੰਗ ਰਾਤੀ ਸਹਿਜੇ ਮਾਤੀ ਆਨੰਦ ਨਾਮ ਖਾਣ, ਉਹਦੇ ਪ੍ਰੇਮ ਚ ਇਲਾਹੀ ਰੰਗ ਜਰਤੀ ਹੋਈ ਜਿਹੜੀ ਹੈ ਨਾ, ਲਗਾਤਾਰ ਕੇਵਲ ਇੱਕ ਨਾਮ ਹੀ ਵਿਖਿਆਨ ਕਰਦੀ, ਨਾਮ ਹੀ ਕਾਮਣ ਵਡਭਾਗੀ ਅੰਤਰਲਾਗੀ। ਉਹ ਕਾਮਣ ਧਰਮ ਤੋਂ ਜਿਹੜੀ ਸੱਖਣੀ ਸੀ, ਜੇ ਇਸ ਰਸਤੇ ਆ ਗਈ ਤੇ ਉਹ ਵੀ ਵਡਭਾਗੀ ਹੋ ਗਈ, ਇਹਦੇ ਅੰਦਰੋਂ ਲਿਵ ਲੱਗ ਗਈ, ਹਰਕਾ ਪ੍ਰੇਮ ਸਵਾਇਆ। ਉਹਨੂੰ ਸਭ ਤੋਂ ਸ੍ਰੇਸ਼ਟ ਹੁਣ ਕੀ ਲੱਗਿਆ, ਵਾਹਿਗੁਰੂ ਨਾਲ ਪ੍ਰੇਮ ਕਰਨਾ। ਨਾਨਕ ਕਾਮਨ ਸਹਿਜੇ ਰਾਤੀ ਜਿਨ ਸੱਚ ਸਿੰਗਾਰ ਬਣਾਇਆ, ਜੇ ਉਹ ਕਾਮਨ ਉਹ ਕੁਵਾਰੀ ਉਹ ਧਰਮ ਤੂੰ ਸੱਖਣੀ ਕੁਵਾਰੀ ਜਿਹੜੀ ਸੀਗੀ ਉਹ ਸਹਿਜ ਰੱਤੀ ਗਈ, ਜਿਹਨੇ ਹੁਣ ਸ਼ਿੰਗਾਰ ਜਿਹੜਾ ਸੱਚ ਦਾ ਹੀ ਨਾ, ਉਹ ਸੱਚ ਦੇ ਗਹਿਣੇ ਪਾਏ ਆ, ਉਹਨੇ ਝੂਠੇ ਗਹਿਣੇ ਨਹੀਂ ਪਾਏ। ਨਾਮ ਹੱਕ ਮਰਦਾਨੇ ਹੱਕ ਰਾ ਜੇਵਰ ਅਸਤ, ਹੁਣ ਸੱਚ ਦੇ ਗਹਿਣੇ ਕੀ ਏ, ਜਿਹੜਾ ਉਹ ਸਵਾਏ ਕੁਰਤਾ ਨਾ, ਜਿਹੜੇ ਸੱਚੇ ਬੰਦੇ ਆ ਉਹਨਾਂ ਦਾ ਗਹਿਣਾ ਉਹਦਾ ਨਾਮ ਹੁੰਦਾ, ਉਹ ਝੂਠੇ ਗਹਿਣਿਆਂ ਨਾਲ ਵੀ ਪ੍ਰੇਮ ਨਹੀਂ ਕਰਦੇ ਹੈਗੇ, ਉਹਨਾਂ ਝੂਠੇ ਗਹਿਣਿਆਂ ਦਾ ਭਾਵ ਬੜਾ ਹੀ ਹੁੰਦੀ। ਇਸੇ ਕਰਕੇ ਹੀ ਗੁਰੂ ਕਾ ਸਿੱਖ ਜਿਹੜਾ ਉਹ ਸਾਦਗੀ ਚ ਰਹਿੰਦਾ ਹੈ, ਉਹ ਦੁਨੀਆਂ ਦੇ ਕਰਮ ਕਾਂਡ ਜਿਹੜੇ ਸ਼ਿੰਗਾਰ ਨੇ ਉਹ ਵੀ ਨਹੀਂ ਕਰਦੇ। ਹਉਮੈ ਮਾਰ ਮੂਈਏ ਤੂੰ ਚੱਲ ਗੁਰ ਕੇ ਪਾਏ, ਆਪਣੇ ਅੰਦਰੋਂ ਉਸ ਗੁਰੂ ਕੇ ਸ਼ਬਦ ਦੇ ਨਾਲ ਹੰਕਾਰ ਨੂੰ ਖਤਮ ਕਰ, ਗੁਰੂ ਕੀ ਭਾਵਨਾ ਚੱਲ। ਹਰ ਵਾਰ ਰਾਵੇ ਸਦਾ ਮੋਈਏ ਨਿਜ ਘਰ ਵਾਸਾ ਪਾਏ, ਜੇ ਤੂੰ ਗੁਰੂ ਕੇ ਹੁਕਮ ਚ ਗੁਰੂ ਕੇ ਸ਼ਬਦ ਦੇ ਨਾਲ ਹਉਮੈ ਨੂੰ ਵਾਰਿਆ, ਤਿੰਨ ਚੀਜ਼ਾਂ ਨੇ ਵਾਰ ਦਰ ਤੇ ਕਰ,
ਹੁਣ ਤੈਨੂੰ ਵਰ ਮਿਲ ਗਿਆ ਹੈ ਤੇ ਫਿਰ ਘਰ ਹੀ ਮਿਲ ਗਿਆ ਤੇ ਵਰ ਤੱਕ ਪਹੁੰਚੇ ਤਾਂ ਜੇ ਘਰ ਤੱਕ ਆਏ ਆ ਤੇ ਘਰ ਤੱਕ ਆਏ ਤਾਂ ਦਰ ਤੇ ਆਏ ਦਰਵਾਜੇ ਤੇ ਆਏ ਆ ਹੁਣ ਤੇਰੇ ਕੋਲ ਤਿੰਨੇ ਨਸੀਬ ਹੋ ਗਏ ਆ ਤੇ ਹੁਣ ਤੇਰਾ ਵਾਸਾ ਉਸ ਵਾਹਿਗੁਰੂ ਦੇ ਨਾਲ ਹੋ ਗਿਆ ਨਿਜ ਘਰ ਵਾਸਾ ਪਾਏ ਸ਼ਬਦ ਵਜਾਏ ਸਦਾ ਸੁਹਾਗਣ ਨਾਲ ਹੀ ਹੁਣ ਜਿਹਨੇ ਉਸ ਘਰ ਵਿਚ ਵਾਸਾ ਪਾਇਆ ਜਿਹਨੂੰ ਭਗਤ ਵਾਹੇ ਬੇਗਮਪੁਰਾ ਸਹਿਰ ਕੋ ਨਾਓ ਉਹਨੇ ਆਵਾਜ਼ ਕੀ ਦਿੱਤੀ ਏ ਇਲਾਹੀ ਸ਼ਬਦ ਦੀ ਉਹ ਸਦਾ ਸੁਹਾਗਣ ਏ ਉਹਨੂੰ ਕਦੇ ਰੰਡੀ ਹੋ ਕੇ ਬੈਠਣਾ ਨਹੀਂ ਪੈਂਦਾ ਨਾਨਕ ਕਾਮਨ ਹਰ ਰੰਗ ਰਾਤੀ ਜਾਂ ਚੱਲੇ ਸਤਿਗੁਰ ਪਾਏ ਇੱਕ ਵਾਰੀ ਆਪਾਂ ਕੁਆਰੇ ਹਾਂ ਸਾਰੇ ਜੇ ਆਪਾਂ ਚਾਹੁੰਦੇ ਹੀ ਰੰਗੇ ਜਾਈਏ ਫਿਰ ਸਾਨੂੰ ਉਹਦੇ ਭਾਣੇ ਵਿੱਚ ਉਹਦੇ ਨਾਲ ਭਾਵਨਾ ਰੱਖ ਕੇ ਚੱਲਣਾ ਪਊਗਾ ਜਿਹਨੇ ਭਾਵਨਾ ਉਹਦੇ ਨਾਲ ਰੱਖੀ ਜਿਹੜਾ ਉਹਦੇ ਹੁਕਮ ਚ ਆਇਆ ਉਹ ਉਹਦੇ ਰੰਗ ਚ ਰਤਿਆ ਗਿਆ ਉਹ ਪੰਡਿਤ ਜਿਹੜਾ ਸੀ ਨਾ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਬੈਠਾ ਸੀ ਯਾਦ ਰੱਖਿਓ ਕਿ ਗੁਰੂ ਨਾਨਕ ਸਾਹਿਬ ਨਾਲ ਉਹਦੀ ਦੋ ਵਾਰੀ ਚਰਚਾ ਹੋਈ ਹੈ ਇੱਕ ਵਾਰੀ ਬਰਾਤ ਦੇ ਟਿਕਾਓ ਦੇ ਉੱਤੇ ਉਸ ਦਿਨ ਤੋਂ ਹੀ ਬਰਾਤ ਇੱਕੋ ਹੀ ਉਸ ਤੋਂ ਪਹਿਲਾਂ ਹਮੇਸ਼ਾ ਹੀ ਤੁਸੀਂ ਰਮਾਇਣ ਪੜ੍ਹ ਲਓ ਕੁਛ ਪੜ੍ਹ ਲਓ ਤੁਹਾਨੂੰ ਮਿਲੇਗਾ ਕਿ ਹਰ ਬਰਾਤ ਤਿੰਨ ਹਿੱਸਿਆਂ ਚ ਵੰਡੀ ਜਾਂਦੀ ਸੀ ਦੂਜੀ ਚਰਚਾ ਗੁਰੂ ਨਾਨਕ ਸਾਹਿਬ ਦੇ ਆਨੰਦ ਕਾਰਜਾਂ ਤੇ ਹੋਈ ਸੀ ਤੇ ਉਹ ਪੰਡਿਤ ਵੀ ਮੁੜ ਕੇ ਰੰਗ ਵਿੱਚ ਰਤਿਆ ਗਿਆ ਜਿਹੜਾ ਆਪਣੇ ਆਪ ਨੂੰ ਧਰਮੀ ਪਹਿਲਾਂ ਕਹਿੰਦਾ ਸੀ ਧਰਮੀ ਨਹੀਂ ਹੈ ਸਾਈ ਤੇ ਜਦੋਂ ਉਹ ਧਰਮੀ ਹੋ ਗਿਆ ਸੀ ਉਦੋਂ ਕਹਿੰਦਾ ਸੀ ਹੁਣ ਮੈਂ ਕੁਛ ਵੀ ਨਹੀਂ ਹਾਂ ਹੁਣ ਸਭ ਕੁਛ ਤੂੰ ਹੀ ਹੈ ਜਿਹੜਾ ਰੰਗਿਆ ਤੂੰ ਹੀ ਹੈ ਉਹਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲਦੇ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਸੰਖੇਪ ਵਿੱਚ ਇਲਾਹੀ ਫਰਮਾਨ ਦੀ ਵਿਚਾਰ ਕਰਾਈ ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ ਸਤਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਰਾਗ ਰਤਨ ਪਰਵਾਰ ਪਰੀਆਂ

ਨਾਨਕ ਸੱਚੇ ਸਾਹਿਬ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਕਰ ਸਾਂਤ ਸੁਖ ਮਨ ਆਏ ਵਸਿਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਕਹੈ ਨਾਨਕ ਸੁਣੋ ਸੰਤੋ ਯਾਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤਕਾਰ ਸੁਭਾਗੈ ਕਾਰ ਸੁਭਾਗੈ ਸਬਦ ਵਾਜੇ ਪੰਚ ਦੂਤ ਦਵਾਸ ਕੀਤੇ ਤੁਰ ਕਰਮ ਪਾਇਆ ਤੁਧ ਜਿਨ ਕੋ ਤਹ ਨਾਨਕ ਤਹ ਸੁਖ ਹੋਵਾ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ। ਅਰਜੁਨ ਹਰਿ ਗੋਬਿੰਦਨਾ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿਤਿਆਵੇ ਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੱਟ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇ ਡਿਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੱਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ

ਹੰਜਾ ਖਾਲਸਾ ਜੀ ਸਾਹਿਬ ਤਹਤ ਹਰ ਸ਼ਿਆ ਰਿਆਇਤ ਦੇਖਤੇ ਫਤਿਹ ਬ੍ਰਿਤ ਕੀ ਪੈਜ ਪਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨੇਮ ਮਤ ਉੱਚੀ ਮਤ ਪਤ ਕਰ ਆਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਧਾਰ ਜਿਉ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਇ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਹੈ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਆਨੰਦ ਸਾਹਿਬ ਦੇ ਜਾਪ ਹੋਏ ਮਹਾਰਾਜ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉੱਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੋਂ ਵਸਾਉਣਾ ਜਾਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਹੋਰ ਪਿਟਾਵਾ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸਿੱਖਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦਿਗ ਹਾਜ਼ਰੇ ਦਰ ਪ੍ਰਵਾਨ ਵੇ ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਕੇ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਪਹੀ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਕੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਪਾਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਜੋ ਸ਼ਰਧਾ ਕਰ ਸੇਮ ਤੇ ਗੁਰ ਪਾਰ ਉਤਾਰਨ

0: ਸ੍ਰੀ ਵਾਹਿਗੁਰੂ ਸਾਹਿਬ ਜੀ ਅਮਾਇ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਫਲ ਮਲ ਕਾਮ ਕ੍ਰੋਧ ਅਰ ਲੋਭ ਮੋਹ
1: ਵਸ ਕਰੈ ਸਭੈ ਬਲ
0: ਸਦਾ ਸੁਖ ਮਨ ਵਸੈ
1: ਦੁਖ ਸੰਸਾਰੈ ਖੋਵੈ
0: ਗੁਰ ਨਵ ਨਿਧ ਦਰੀਆ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਮਹੱਲਾ ਤੀਜਾ। ਸ਼ੰਤ ਇੱਕੋਂਕਾਰ ਸਤਿਗੁਰ ਪ੍ਰਸਾਦ। ਆਪਣੇ ਪਿਰਕੈ ਰੰਗ ਰੱਤੀ ਮੂਈਏ, ਸੋਭਾ

0: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਬਖਸ਼ਿਸ਼, ਸ਼ਰਮਤ ਹੋਈ ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਅਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਾਡੇ ਬਹੁਤ ਸਤਿਕਾਰਯੋਗ ਮਾਣਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ, ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਾਲੇ ਇਸ ਅਸਥਾਨ ਤੇ ਪਹੁੰਚੇ ਨੇ। ਉਹਨਾਂ ਦੀ ਰਸਨਾ ਤੋਂ ਤੁਸੀਂ ਹੁਕਮਨਾਮੇ ਦੀਆਂ ਵਿਚਾਰਾਂ ਸਰਵਣ ਕੀਤੀਆਂ। ਸਤਿਗੁਰੂ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਨਾਮ ਬਣਨ ਜੁੜੇ ਰਹੀ ਜੀ। ਬੇਨਤੀ ਹੈ ਗੁਰੂ ਘਰ ਦੀਆਂ ਜੋ ਦੋ ਬਿਲਡਿੰਗਾਂ ਬਣ ਰਹੀਆਂ ਨੇ, ਨੌਰਥ ਹਾਲ ਸਾਊਥ ਹਾਲ, ਉਸ ਵਾਸਤੇ ਆਪ ਸੰਗਤਾਂ ਦੇ ਚਰਨਾਂ ਚ ਬੇਨਤੀ। ਤੁਸੀਂ ਬੜੀ ਵੱਧ ਚੜ ਕੇ ਸੇਵਾ ਕਰ ਰਹੇ ਹੋ, ਹੋਰ ਵੀ ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਗੁਰੂ ਘਰ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਦੂਸਰੀ ਬੇਨਤੀ ਹੈ, ਖਾਲਸਾ ਸਕੂਲ ਦੀ ਬੱਚਿਆਂ ਦੀ ਐਡਮਿਸ਼ਨ ਓਪਨ ਹੋ ਚੁੱਕੀ ਹੈ, ਤੁਸੀਂ ਆਨਲਾਈਨ ਜਾ ਕੇ ਬੱਚਿਆਂ ਦੀ ਐਡਮਿਸ਼ਨ ਕਰਾ ਸਕਦੇ ਹੋ, ਜ਼ਰੂਰ ਕਰਾਓ ਜੀ। ਉਸ ਤੋਂ ਬਾਅਦ ਬੇਨਤੀ ਹੈ, ਸਪਤੰਬਰ 11, 12, 13 ਨੂੰ ਹਰ ਸਾਲ 31 ਰਾਗ ਦਰਬਾਰ ਕੀਰਤਨ ਸਮਾਗਮ ਗੁਰੂ ਘਰ ਦੇ ਵਿੱਚ ਪ੍ਰਬੰਧਕ ਵੀਰਾਂ ਵੱਲੋਂ ਕਰਾਏ ਜਾਂਦੇ ਨੇ। ਇਸ ਸਾਲ ਵੀ ਬੜਾ ਸੋਹਣਾ ਪ੍ਰੋਗਰਾਮ ਲਿਖਿਆ ਗਿਆ, 11, 12, 13 ਤਿੰਨ ਦਿਨ 31 ਰਾਗ ਦਰਬਾਰ ਕੀਰਤਨ ਹੋਣਗੇ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। 12 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀ। 13 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਦਿਵਸ ਮਨਾਇਆ ਜਾਏਗਾ। 14 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋ ਦਿਹਾੜਾ ਮਨਾਇਆ ਜਾਏਗਾ। 18 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਿਆਹ ਪੁਰਬ ਦਾ ਇਹ ਸਮਾਗਮ ਹਰ ਸਾਲ ਮਨਾਇਆ ਜਾਂਦਾ, ਉਹ ਵੀ ਮਨਾਇਆ ਜਾਏਗਾ ਜੀ। 24 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਆ ਰਿਹਾ। 25 ਨੂੰ ਸਪਤੰਬਰ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਆ ਰਿਹਾ। 30 ਸਪਤੰਬਰ ਨੂੰ ਜੋੜ ਮੇਲਾ ਬਾਬਾ ਬੁੱਢਾ ਸਾਹਿਬ ਜੀ ਦਾ ਆ ਰਿਹਾ। ਸਾਰੇ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾਣਗੇ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ, ਗੁਰੂ ਕੇ ਲੰਗਰ ਤਿਆਰ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਆਪ ਜੀ ਸਹਿਜ ਪਾਠ ਸਭਾ ਦੇ ਭਲੇ ਵਾਸਤੇ ਚੱਲ ਰਹੇ ਨੇ। ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨੇ ਅਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 1072 ਤੋਂ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਹੋ ਰਹੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਜੀ। 1072 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ।

ਆਣੀ ਪੁਰਜ ਰਹੀ ਰੰਗ ਰਸ ਮਾਣੀ ਕਿਰਤ ਸੰਜੋਗੀ ਭਏ ਇਕੱਤਰਾ ਕਰਤੇ ਭੋਗ ਬਿਲਾਸਾ ਹੇ ਜੋ ਪਿਰ ਕਰੈ ਸੋ ਧਨ ਤਤ ਮਾਨੈ ਪਿਰ ਧਨਹਿ ਸਿਗਾਰ ਰੱਖੈ ਸੰਗਾਨੈ ਮਿਲ ਇਕੱਤਰ ਵਸਹਿ ਦਿਨ ਰਾਤੀ ਪ੍ਰਿਉ ਦੇ ਧਨਹਿ ਦਿਲਾਸਾ ਹੇ ਧਨ ਮਾਗੈ ਪ੍ਰਿਉ ਬਹੁ ਵਿਧ ਧਾਵੈ ਜੋ ਪਾਵੈ ਸੋ ਆਣ ਦਿਖਾਵੈ ਏਕ ਵਸਤ ਕੋ ਪਹੁੰਚ ਨਾ ਸਕੈ ਧਨ ਰਹਿਤੀ ਭੂਖ।

ਵੀ ਜਾਹੀ ਜਿਸ ਚੀਤ ਆਵਹਿ ਸੋਵੇ ਪਰਵਾਹ ਜਿਸ ਚੀਤ ਆਵਹਿ ਸੋ ਸਾਚਾ ਸਾਹਾ ਜਿਸ ਚੀਤ ਆਵਹਿ ਤਿਸ ਭਉ ਕਿਹਾ ਅਵਰ ਕਹਾ ਕਿਛ ਕੀ ਜਾਹੇ ਤ੍ਰਿਸ਼ਨਾ ਬੂਝੀ ਅੰਤਰ ਠੰਡਾ ਗੁਰ ਪੂਰੈ ਲੈ ਟੂਟਾ ਗੰਢਾ ਸੁਰਤ ਸ਼ਬਦ ਰਿਦ ਅੰਤਰ ਜਾਗੀ ਅਮਿਉ ਝੋਲ ਝੋਲ ਪੀ ਜਾਹੇ ਮਰੈ ਨਾਹੀ ਸਦ ਸਦ ਹੀ ਜੀਵੈ ਅਮਰ ਭਇਆ।

ਇੱਕ ਉਪਾਈ ਵੱਡ ਦਰਬਾਰੀ, ਇੱਕ ਉਦਾਸੀ ਇੱਕ ਘਰ ਬਾਰੀ, ਇੱਕ ਭੁੱਖੇ ਇੱਕ ਤ੍ਰਿਪਤ ਅਗਾਏ, ਸਭ ਸਹਿ ਤੇਰਾ ਪਾਰਣਾ, ਆਪੇ ਸਤ ਸਤ ਸਤ ਸਾਚਾ, ਪੋਤ ਪੋਤ ਭਗਤਨ ਸੰਗਰਾਚਾ, ਆਪੇ ਗੁਪਤ ਆਪੇ ਹੈ ਪ੍ਰਗਟ, ਆਪਣਾ ਆਪ ਪਸਾਰਣਾ, ਸਦਾ ਸਦਾ ਸਦ ਹੋਵਣਹਾਰਾ, ਊਚਾ ਅਗਮ ਥਾਹੂ ਅਪਾਰਾ, ਊਣੇ ਭਰੇ ਭਰੇ ਭਰ ਊਣੇ, ਇਹ ਚਲਤ ਸੁਆਮੀ ਕੇ ਕਾਰਣਾ, ਮੁਖ ਸਾ ਲਾਹੀ ਸੱਚੇ ਸਾਹਾ, ਨੈਣੀ ਪੇਖਾ ਅਗਮ ਅਥਾਹਾ, ਕਰਨੀ ਸੁਣ ਸੁਣ ਮਨ ਤਨ ਹਰਿਆ, ਮੇਰੇ ਸਾਹਿਬ ਸਗਲ ਉਧਾਰਣਾ, ਕਰ ਕਰ ਵੇਖੈ ਕੀਤਾ ਆਪਣਾ, ਜੀ ਜੰਤ ਸੋਈ ਹੈ ਜਪਣਾ, ਆਪਣੀ ਕੁਦਰਤ ਆਪੇ ਜਾਣੈ, ਨਦਰੀ ਨਦਰ ਨਿਹਾਲਣਾ, ਸੰਤ ਸਭਾ ਜਹ ਬੈਸੈ ਪ੍ਰਭ ਪਾਸੇ, ਆਨੰਦ ਮੰਗਲ ਹਰ ਚਲਤ ਤੁਮਾਸੇ, ਗੁਣ ਗਾਵੈ ਅਨਹਦ ਧੁਨ ਬਾਣੀ, ਤਹ ਨਾਨਕ ਦਾਸ ਚਿਤਾਰਣਾ, ਆਵਣ ਜਾਣਾ ਸਭ ਚਲਤ ਤੁਮਾਰਾ, ਕਰ ਕਰ ਦੇਖੈ ਖੇਲ ਅਪਾਰਾ, ਆਪ ਉਪਾਏ ਉਪਾਵਣ ਹਾਰਾ, ਆਪਣਾ ਕੀਆ ਪਾਲਣਾ, ਸੁਣ ਸੁਣ ਜੀਵਾ ਸੋਏ ਤੁਮਾਰੀ, ਸਦਾ ਸਦਾ ਜਾਈ ਬਲਿਹਾਰੀ, ਦੋਏ ਕਰ ਜੋੜ ਸਿਮਰੋ ਦਿਨ ਰਾਤੀ, ਮੇਰੇ ਸਵਾਮੀ ਅਗਮ ਅਪਾਰਣਾ, ਤੁਧ ਬਿਨ ਦੂਜੇ ਕਿਸ ਸਾ ਲਾਹੀ, ਏਕੋ ਏਕ ਜਪੀ ਮਨ ਮਾਹੀ, ਹੁਕਮ ਬੂਝ ਜਨ ਭਏ ਨਿਹਾਲਾ, ਇਹ ਭਗਤਾ ਕੀ ਘਾਲਣਾ, ਗੁਰ ਉਪਦੇਸ਼ ਜਪੀਐ ਮਨ ਸਾਚਾ, ਗੁਰ ਉਪਦੇਸ਼ ਰਾਮ ਰੰਗ ਰਾਚਾ, ਗੁਰ ਉਪਦੇਸ਼ ਟੁੱਟੈ ਸਭ ਬੰਧਨ, ਇਹ ਭਰਮ ਮੋਹ ਪਰਜਾਲਣਾ, ਜਹ ਰਾਖੈ ਸੋਈ ਸੁਖਥਾਨਾ, ਸਹਿਜੇ ਹੋਏ ਸੋਈ ਭਲ ਮਾਨਾ, ਬਿਨਸੇ ਬੈਰ ਨਾਹੀ ਕੋ ਬੈਰੀ, ਸਭ ਏਕੋ ਹੈ ਭਾਲਣਾ, ਡਰ ਚੁੱਕੇ ਬਿਨਸੇ ਅੰਧਿਆਰੇ, ਪ੍ਰਗਟ ਭਏ ਪ੍ਰਭ ਪੁਰਖ ਨਿਰਾਰੇ, ਆਪ ਛੋੜ ਪਏ ਸਰਣਾਈ, ਜਿਸ ਕਾ ਸਾਥ ਤਿਸ ਘਾਲਣਾ, ਐਸਾ ਕੋਵਿਡ ਭਾਗੀ ਆਇਆ, ਆਠ ਪੈਰ ਜਿਸ ਖਸਮ ਤੇ ਆਇਆ, ਤਿਸ ਜਨ ਕੈ ਸੰਗ ਤਰੈ ਸਭ ਕੋਈ, ਸੋ ਪਰਵਾਰ ਸਧਾਰਨਾ, ਇਹ ਬਖਸੀਸ ਖਸਮ ਤੇ ਪਾਵਾ, ਆਠ ਪੈਰ ਕਰ ਜੋੜ ਤੇ ਆਵਾ, ਨਾਮ ਜਪੀ ਨਾਮ ਸਹਿਜ ਸਮਾਵਾ, ਨਾਮ ਨਾਨਕ ਮਿਲੈ ਉਚਾਰਨਾ, ਮਾਰੂ ਮਹੱਲਾ ਪੰਜਵਾਂ, ਸੂਰਤ ਦੇਖ ਨਾ ਭੂਲ ਗਵਾਰਾ, ਮਿਥਨ ਮੁਹਾਰਾ ਝੂਠ ਪਸਾਰਾ, ਜਗ ਮੈਂ ਕੋਈ ਰਹਿਣ ਨਾ ਪਾਏ, ਨਿਹਚਲ ਏਕ ਨਾਰਾਇਣਾ, ਗੁਰਪੂਰੇ ਕੀ ਪਉ ਸਰਣਾਈ, ਮੋਹ ਸੋਗ ਸਭ ਭਰਮ ਮਿਟਾਈ, ਏਕੋ ਮੰਤਰ ਦ੍ਰਿੜਾਏ ਔਖਦ, ਸੱਚ ਨਾਮ ਰਿਦ ਗਾਇਣਾ, ਜਿਸ ਨਾਮੈ ਕਉ ਤਰਸੈ ਬਹੁ ਦੇਵਾ, ਸਗਲ ਭਗਤ ਜਾ ਕੀ

ਦੁਆਰਾ ਕੋਈ ਨ ਸੂਝੈ, ਤ੍ਰਿਭਵਨ ਧਾਵੈ ਤਾਂ ਕਿਛੂ ਨ ਸੂਝੈ, ਸਤਿਗੁਰ ਸਾਹੂ ਭੰਡਾਰ ਨਾਮ ਜਿਸ, ਇਹੋ ਰਤਨ ਤਿਸੈ ਤੇ ਪਾਏ ਨਾ, ਜਾ ਕੀ ਧੂਰ ਕਰੇ ਪੁਨੀਤਾ, ਸੋਰ ਨਰ ਦੇਵ ਨ ਪਾਵਹਿ ਮੀਤਾ, ਸਤਿਪੁਰਖ ਸਤਿਗੁਰ ਪਰਮੇਸ਼ਰ, ਇਸ ਭੇਟਤ ਪਾਰ ਪਰਾਇਣਾ, ਪਾਰ ਜਾਤ ਲੋੜੈ ਮਨ ਪਿਆਰੇ, ਕਾਮ ਧੇਨ ਸੋ ਹੀ ਦਰਬਾਰੇ, ਤ੍ਰਿਪਤ ਸੰਤੋਖ ਸੇਵਾ ਗੁਰ ਪੂਰੇ, ਨਾਮ ਕਮਾਏ ਰਸਾਇਣਾ, ਗੁਰ ਕੈ ਸ਼ਬਦ ਮਰਹਿ ਪੰਚ ਧਾਤੂ, ਭੈ ਪਾਰ ਬ੍ਰਹਮ ਹੋਵੈ ਨਿਰਮਲਾ ਤੂ, ਪਾਰਸ ਜਬ ਭੇਟੈ ਗੁਰ ਪੂਰਾ, ਤਾ ਪਾਰਸ ਪਰਸ ਦਿਖਾਇਣਾ, ਕਈ ਬੈਕੁੰਠ ਨਾਹੀ ਲਵੈ ਲਾਗੇ, ਮੁਕਤ ਬਪੜੀ ਭੀ ਗਿਆਨੀ ਤਿਆਗੇ, ਏਕੰਕਾਰ ਸਤਿਗੁਰ ਤੇ ਪਾਈਐ, ਹਉ ਬਲ ਬਲ ਗੁਰ ਦਰਸਾਇਣਾ, ਗੁਰ ਕੀ ਸੇਵ ਨ ਜਾਣੈ ਕੋਈ, ਗੁਰ ਪਾਰ ਬ੍ਰਹਮ ਅਗੋਚਰ ਸੋਈ, ਜਿਸ ਨੂੰ ਲਾਏ ਲਏ ਸੋ ਸੇਵਕ, ਜਿਸ ਵਡ ਭਾਗ ਮਥਾਇਣਾ, ਗੁਰ ਕੀ ਮਹਿਮਾ ਬੇਦ ਨ ਜਾਣੈ, ਤੁਛ ਮਾਤ ਸੁਣ ਸੁਣ ਵਖਾਣ ਹੈ, ਪਾਰ ਬ੍ਰਹਮ ਅਪਰੰਪਰ ਸਤਿਗੁਰ, ਜਿਸ ਸਿਮਰਤ ਮਨ ਸੀਤ ਲਾਇਣਾ, ਜਾ ਕੀ ਸੋਏ ਸੁਣੀ ਮਨ ਜੀਵੈ, ਹਿਰਦੈ ਵਸੈ ਤਾਂ ਠੰਡਾ ਤੀਵੈ, ਗੁਰਮੁਖ ਹੋ ਲਾਏ ਤਾਂ ਸੋਭਾ ਪਾਏ, ਤਿਸ ਜਮਕੈ ਪੰਥ ਨ ਪਾਏਣਾ, ਸੰਤਨ ਕੀ ਸਰਣਾਈ ਪੜਿਆ, ਜੀਉ ਪ੍ਰਾਣ ਧਨ ਆਗੈ ਧਰਿਆ, ਸੇਵਾ ਸੁਰਤ ਨ ਜਾਣਾ ਕਾਈ, ਤੁਮ ਕਰੋ ਦਇਆ ਕਿਰਮਾਏਣਾ, ਨਿਰਗੁਣ ਕਉ ਸੰਗ ਲਿਹੋ ਰਲਾਏ, ਕਰ ਕਿਰਪਾ ਮੋਹਿ ਟਹਿਲੈ ਲਾਏ, ਪੱਖਾ ਫੇਰੂ ਪੀਸੋਂ ਸੰਤ ਆਗੈ, ਚਰਨ ਧੋਏ ਸੁਖ ਪਾਏਣਾ, ਬਹੁਤ ਦੁਆਰੇ ਭਰਮ ਭਰਮ ਆਇਆ, ਤੁਮਰੀ ਕਿਰਪਾ ਤੇ ਤੁਮ ਸਰਨ ਆਇਆ, ਸਦਾ ਸਦਾ ਸੰਤੈ ਸੰਗ ਰੱਖੋ, ਇਹੋ ਨਾਮ ਦਾਨ ਦੇਵਾਏਣਾ, ਭਏ ਕਿਰਪਾਲ ਗੁਸਾਈ ਮੇਰੇ, ਦਰਸ਼ਨ ਪਾਇਆ ਸਤਿਗੁਰ ਪੂਰੇ, ਸੂਖ ਸਹਿਜ ਸਦਾ ਆਨੰਦਾ, ਨਾਨਕ ਦਾਸ ਦਸਾਏਣਾ, ਮਾਰੂ ਸੋਲਹੇ ਮਹੱਲਾ ਪੰਜਵਾਂ।

ਸਤਿਗੁਰ ਪ੍ਰਸਾਦ। ਤੂੰ ਸਾਹਿਬ ਹਉ ਸੇਵਕ ਕੀਤਾ, ਜੀਉ ਪਿੰਡ ਸਭ ਤੇਰਾ ਦਿੱਤਾ। ਕਰਨ ਕਰਾਵਨ ਸਭ ਤੂੰ ਹੈ, ਤੂੰ ਹੈ ਹੈ ਨਾਹੀ ਕਿਛ ਅਸਾੜਾ। ਤੁਮਹਿ ਪਠਾਈ ਤਾ ਜਗ ਮਹਿ ਆਏ, ਜੋ ਤੁਧ ਭਾਣਾ ਸੇ ਕਰਮ ਕਮਾਏ। ਤੁਝ ਤੇ ਬਾਹਰ ਕਿਛੂ ਨਾ ਹੁਆ, ਤਾ ਭੀ ਨਾਹੀ ਕਿਛ ਕਾੜਾ। ਊਹਾ ਹੁਕਮ ਤੁਮਾਰਾ ਸੁਣੀਐ, ਈਹਾ ਹਰ ਜਸ ਤੇਰਾ ਭਣੀਐ। ਆਪੇ ਲੇਖ ਅਲਿਖ ਹੈ ਆਪੇ, ਤੁਮ ਸਿਉ ਨਾਹੀ ਕਿਛ ਝਾੜਾ। ਤੂੰ ਪਿਤਾ ਸਭ ਬਾਰਿਕ ਥਾਰੇ, ਜਿਉਂ ਖੇਲਾਵ ਹੈ ਤਿਉਂ ਖੇਲਣ ਹਾਰੇ। ਉੱਜੜ ਮਾਰਕ ਸਭ ਤੁਮ ਹੀ ਕੀਨਾ, ਚਲੈ ਨਾਹੀ ਕੋ ਵੇ ਪਾੜਾ। ਇੱਕ ਬੈਸਾਏ ਰੱਖੇ ਗ੍ਰਹਿ ਅੰਤਰ, ਇੱਕ ਪਠਾਏ ਦੇਸ ਦਿਸੰਤਰ। ਇੱਕ ਹੀ ਕਉ ਘਾਸ, ਇੱਕ ਹੀ ਕਉ ਰਾਜਾ। ਇਨ ਮਹਿ ਕਹੀਐ ਕਿਆ ਕੂੜਾ, ਕਵਣ ਸੁਮੁਕਤੀ ਕਵਣ ਸੁਨਰਕਾ। ਕਵਣ ਸਹਿ ਸਾਰੀ ਕਵਣ ਸੁਭੁਗਤਾ, ਕਵਣ ਸੁਦਾਨਾ ਕਵਣ ਸੁਹੋਛਾ। ਕਵਣ ਸੁਸੁਰਤਾ ਕਵਣ ਜੜਾ, ਹੁਕਮੇ ਮੁਕਤੀ ਹੁਕਮੇ ਨਰਕਾ। ਹੁਕਮ ਸਹਿ ਸਾਰੀ ਹੁਕਮੇ ਭਗਤਾ, ਹੁਕਮੇ ਹੋਛਾ ਹੁਕਮੇ ਦਾਨਾ। ਦੂਜਾ ਨਾਹੀ ਅਵਰ ਧੜਾ, ਸਾਗਰ ਕੀਨਾ ਅਤ ਤੁਮ ਭਾਰਾ। ਇੱਕ ਖੜੇ ਰਸਾਤਲ ਕਰ ਮਨ ਮੁਖ ਗਾਵਾਰਾ। ਇੱਕ ਨਾ ਪਾਰ ਲੰਘਾਵਹਿ ਆਪੇ, ਸਤਿਗੁਰ ਜਿਨਕਾ ਸੱਚ ਬੇੜਾ। ਕੌਤਕ ਕਾਲ ਇਹੋ ਹੁਕਮ ਪਠਾਇਆ, ਜੀ ਜੰਤ ਉਪਾਏ ਸਮਾਇਆ। ਵੇਖੈ ਵਿਗਸੈ ਸਭ ਰੰਗ ਮਾਣੇ, ਰਚਨ ਕੀਨਾ ਇੱਕ ਅਖਾੜਾ। ਵੱਡਾ ਸਾਹਿਬ ਵੱਡੀ ਨਾਈ, ਵੱਡ ਦਾ ਤਾਰ ਵੱਡੀ ਜਿਸ ਜਾਈ। ਅਗਮ ਅਗੋਚਰ ਪੇ ਅੰਤ ਅਤੋਲਾ, ਹੈ ਨਾਹੀ ਕਿਛ ਆਹਾੜਾ। ਅਗਮ ਅਗੋਚਰ ਬੇਅੰਤ ਅਤੋਲਾ, ਹੈ ਨਾਹੀ ਕਿਛ ਆਹਾੜਾ। ਕੀਮਤ ਕੋਏ ਨ ਜਾਣੈ ਦੂਜਾ, ਆਪੇ ਆਪ ਨਿਰੰਜਨ ਪੂਜਾ। ਆਪ ਸੁਗਿਆਨੀ ਆਪ ਧਿਆਨੀ, ਆਪ ਸਤਵੰਤਾ ਅਤ ਗਾੜਾ। ਕੇਤੜਿਆ ਦਿਨ ਗੁਪਤ ਕਹਾਇਆ, ਕੇਤੜਿਆ ਦਿਨ ਸੁਨ ਸਮਾਇਆ। ਕੇਤੜਿਆ ਦਿਨ ਧੁੰਦੂ ਕਾਰਾ, ਆਪੇ ਕਰਤਾ ਪ੍ਰਗਟੜਾ। ਆਪੇ ਸਕਤੀ ਸਭ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਅੱਜ ਦੇ ਸ੍ਰੀ ਸਹਿਜ ਪਾਠ ਗੁਰੂ ਕਿਰਪਾ ਸਦਕਾ ਆਪ ਸਮੂਹ ਸੰਗਤ ਨੇ ਪਿਆਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਸਰਵਣ ਕੀਤੇ ਹਨ, ਨਾਲ ਕੀਤੇ ਹਨ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ। ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਬਖਸ਼ਣ ਯੋਗ ਨੇ ਜੀ, ਭੁੱਲਾਂ ਨਾ ਚਿਤਾਰਨੀਆਂ। ਪਿਆਰ ਸਤਿ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾਂ ਨੁੱਕਰ ਇੱਥੇ ਮੂਰਖ ਖਾਈ ਦਾ ਇੱਥੇ ਅੰਗੂਠ ਤੋਂ ਕਰਦਾ ਇਹ ਭੇਦਾ ਸਹੀ ਦਾ ਮੰਦ ਖਲਾਸੀ ਭਾਣਾ ਹੋਰ ਆਸਣ ਚੱਕਿਆ।

ਦੇਵਤਾ ਨੂੰ ਮੁੜ ਕੇ ਤੇ ਕਿਤੇ ਰਤਨ ਸੁਣਦ ਕਿਤੀਆਂ ਸੁੱਤੀ ਨਾਨਕ ਅੰਤ।

ब्रह्मा सत्वान कलम

ਨਾਨਕ ਵਟਾਇਆ ਸੀਆਂ ਆਪੇ ਜਾਏ ਫਿਰ ਸਾਲਾ ਦੀ ਸਲਾ ਹੈ ਨਦੀਆਂ ਤੇ ਬਾਹਰ ਤੋਂ ਨਾ ਜਾਣ ਸਮੁੰਦਰ ਚਾ ਸਰਦਾ ਕੀੜੀ ਤੁਲ ਨਾਉਣੀ ਅੰਤ ਨਾ ਸੁਣੀ ਕਹਿਣ ਨਾਲ ਅੰਤ ਨਾ ਕਰਨਾ ਦੇਣ ਨਾਲ ਅੰਤ ਨਾ ਵੇਖਣ ਸੁਣਨ

0: ਕਿਤੇ ਦੇਵ ਤਨ ਮੁਣ ਕੇਤੇ ਕਿਤੇ ਰਤਨ ਸੁਹੰਦ
1: ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਸ ਸੁਰਿੰਦਰ
0: ਕਿਤੀਆਂ ਸੁਖੀ ਨਾਨਕ ਅੰਤ ਨਾ ਅੰਤ।

संत सूर मोह मत सात।

ਵੇਖਾ ਤੀਰਤ ਤਪਦਿਆਂ ਲੱਗਦਾ ਦੇਖੋ ਪਾਵੇ ਫਿਰਦਾ ਮਾਂ ਸੁਣਿਆ ਮੁਣਿਆ ਮਜੀਤਾ ਪਾਓ ਅੰਤਰ ਕਰ ਤੀਰਤ ਮਰਨਾ ਸਭ ਗੁਣ ਤੇਰੇ ਸੁਣਾਈ ਬਿਣ ਗੁਰ ਕੀਤੇ ਸਵਸਥ ਆਸ ਪਾਣੀ ਬ੍ਰਹਮਾ ਸਤ ਸੁਹਾਨ ਕਮਣ ਸੁਣੇਗਾ ਭਗਤ ਕਮਣ ਕਮਣ

ਚਬਰ ਛੇਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਹਜ਼ੂਰੀ ਵਿਚ ਜੁਟ ਬੈਠੀ ਸੰਗਤ ਜੀ, ਆਓ ਗੁਰੂ ਸਾਹਿਬ ਦੀ ਦਿੱਤੀ ਹੋਈ ਫਤਿਹ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੈਨੋਜ਼ੇ ਦੀ ਸੰਗਤ ਤੇ ਸੈਨੋਜ਼ੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਰੇ ਸੇਵਾਦਾਰਾਂ ਨੂੰ, ਸਭ ਤੋਂ ਪਹਿਲਾਂ ਆਪ ਸਭ ਨੂੰ ਜੀ ਆਇਆਂ ਨੂੰ। ਥੋੜੇ ਹੀ ਮਿੰਟਾਂ ਵਿਚ ਅਸੀਂ ਆਨੰਦ ਕਾਰਜ ਦੀ ਰਸਮ ਸੈਰੇਮਨੀ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿਚ ਸੁਭਾਗ ਜੋੜੀ ਦੇ ਨਾਮ ਹਨ ਪ੍ਰੀਤਮ ਸਿੰਘ, ਸਪੁੱਤਰ ਸਰਦਾਰ ਜਸਵੰਤ ਸਿੰਘ ਤੇ ਬੀਬੀ ਸੰਤ ਕੌਰ, ਤੇ ਬੇਟੀ ਦਾ ਨਾਮ ਹੈ ਫੈਂਸੀ ਕੌਰ, ਸੁਪੁੱਤਰੀ ਸਰਦਾਰ ਤ੍ਰਿਲੋਚਨ ਸਿੰਘ ਤੇ ਬੀਬੀ ਕਮਲਜੀਤ ਕੌਰ। ਅੱਜ ਦੀ ਸਮਾਗਮ ਦੇ ਜਿਹੜੇ ਲਾਵਾਂ ਦਾ ਪਾਠ ਕਰਨਾ ਹੈ ਉਹ ਗਿਆਨੀ ਨਵਨੀਤ ਸਿੰਘ ਜੀ ਨੇ ਕਰਨਾ ਹੈ, ਤੇ ਜਿਹੜਾ ਕੀਰਤਨ ਕੀਰਤਨ ਕਰਨਾ ਹੈ ਉਹ ਭਾਈ ਰਛਪਾਲ ਸਿੰਘ ਜੀ ਨੇ ਕਰਨਾ ਹੈ। ਸੋ ਆਓ ਅਸੀਂ ਹੁਣ ਥੋੜੇ ਹੀ ਮਿੰਟਾਂ ਵਿਚ ਗੁਰੂ ਸਾਹਿਬ ਦੀ ਆਗਿਆ ਲੈ ਕੇ ਆਰੰਭ ਕਰੀਏ। ਕੀਤਾ ਲੋੜੀਏ ਸਕਾਮ ਸੋਹਰ ਪੇ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸਚ ਸਾਖੀਏ। ਵਾਹਿਗੁਰੂ ਜੀ ਕਾ ਖਾਲਸਾ।

立ち上がる。

ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਰਿਵਾਰ ਨੂੰ ਕਿ ਉਹ ਬੱਚੀ ਨੂੰ ਬੱਚੇ ਦਾ ਪੱਲਾ ਪਕੜਾਉਣਗੇ, ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ ਜੀ। ਬੇਨਤੀ ਹੈ ਪਰਿਵਾਰ ਨੂੰ ਪੱਲੇ ਦੀ ਰਸਮ ਅਦਾ ਕੀਤੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਸੁਭਾਗ ਜੋੜੀ ਨੂੰ ਕਿ ਆਪ ਜੀ ਨੇ ਹੁਣ ਲਾਵਾਂ ਦਾ ਪਾਠ ਸਰਵਣ ਕਰਨਾ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਗ੍ਰਿਸ਼ਟ ਧਰਮ ਦੇ ਮਾਰਗ 'ਤੇ ਚੱਲਣ ਤੋਂ ਪਹਿਲਾਂ ਆਪ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਅਤੇ ਸੰਗਤ ਦੀ ਆਗਿਆ ਦੇ ਨਾਲ ਆਪਣੇ ਗ੍ਰਿਸ਼ਟ ਧਰਮ ਨੂੰ, ਗ੍ਰਿਸ਼ਟ ਮਾਰਗ ਨੂੰ ਪ੍ਰਾਰੰਭ ਕਰ ਰਹੇ ਹੋ। ਗੁਰੂ ਘਰ ਦੇ ਅਨੰਨ ਸਿੱਖ ਭਾਈ ਗੁਰਦਾਸ ਜੀ ਦਾ ਵਚਨ ਹੈ, ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਕਲ ਧਰਮ ਮੈਂ ਗ੍ਰਿਸ਼ਟ ਪ੍ਰਧਾਨ ਹੈ। ਕਿ ਜਿਵੇਂ ਗਿਆਨਾਂ ਦੇ ਵਿੱਚੋਂ ਗੁਰੂ ਦਾ ਗਿਆਨ ਸ਼ਬਦ ਗਿਆਨ, ਉੱਤਮ ਧਿਆਨ ਵਿੱਚੋਂ ਗੁਰੂ ਦਾ ਸ਼ਬਦ ਦਾ ਧਿਆਨ ਪ੍ਰਧਾਨ ਹੈ, ਉਸੇ ਤਰ੍ਹਾਂ ਜੀਵਨ ਨੂੰ ਨਿਰਵਾਹ ਕਰਨ ਵਾਸਤੇ ਸਾਰੇ ਮਾਰਗਾਂ ਤੋਂ ਉੱਤਮ ਮਾਰਗ ਜਿਹੜਾ ਹੈ ਉਹ ਗ੍ਰਿਸ਼ਟ ਦਾ ਮਾਰਗ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਗ੍ਰਿਸ਼ਟ ਮਾਰਗ 'ਤੇ ਚੱਲ ਕੇ ਸਾਡੇ ਲਈ ਪੂਰਨੇ ਪਾਏ ਹਨ। ਇਸ ਨੂੰ ਕਿਸ ਤਰ੍ਹਾਂ ਬਤੀਤ ਕਰਨਾ ਹੈ, ਗੁਰੂ ਆਗਿਆ ਵਿੱਚ ਰਹਿ ਕੇ ਦੁੱਖ ਸੁੱਖ ਵਿੱਚ ਇੱਕ ਸਮਾਨ, ਗੁਰੂ ਬਚਨਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ, ਇੱਕ ਦੂਜੇ ਪ੍ਰਤੀ ਭਰੋਸੇ ਵਿੱਚ ਰਹਿ ਕਰਕੇ, ਪਿਆਰ ਵਿੱਚ ਰਹਿ ਕਰਕੇ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਲਾਵਾਂ ਦੀ ਬਖਸ਼ਿਸ਼ ਕੀਤੀ ਹੈ, ਜਿੱਥੇ ਉਹ ਸੰਸਾਰਿਕ ਮਿਲਣ ਦੀ ਗੱਲ ਕਰਦੀਆਂ ਹਨ, ਉੱਥੇ ਉਹ ਆਤਮਕ ਮਿਲਣ ਬਾਰੇ ਵੀ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਸੇਧ ਦਿੰਦੇ ਹਨ। ਸਿੱਖ ਦਾ ਜੀਵਨ ਇਹ ਹੈ ਕਿ ਸੰਸਾਰ ਦੇ ਵਿੱਚੋਂ ਉਪਰਾਮ ਹੋ ਕਰਕੇ ਨਿਰਵਿਰਤੀ ਦੇ ਵਿੱਚੋਂ, ਪ੍ਰਵਿਰਤੀ ਦੇ ਵਿੱਚੋਂ ਕਿਵੇਂ ਨਿਰਵਿਰਤ ਵਿੱਚ ਜਾਣਾ ਹੈ, ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਸੋ ਆਪ ਵਡਭਾਗੇ ਹੋ, ਗੁਰੂ ਕਿਰਪਾ ਸਦਕਾ ਆਪ ਜੀ ਨੇ ਹੁਣ ਬੜੇ ਪਿਆਰ ਦੇ ਨਾਲ ਚਾਰ ਲਾਵਾਂ ਦਾ ਪਾਠ ਸਰਵਣ ਕਰਨਾ ਹੈ। ਦਾਸ ਜਦੋਂ ਪਹਿਲੀ ਲਾਮ ਦਾ ਪਾਠ ਸੰਪੂਰਨ ਕਰੇਗਾ, ਹਰ ਵਾਰੀ ਪਹਿਲੀ ਲਾਮ, ਦੂਜੀ ਲਾਮ, ਤੀਜੀ ਲਾਮ, ਇਸ ਤਰ੍ਹਾਂ ਆਪ ਜੀ ਸਰਵਣ ਕਰੋਗੇ, ਜਦੋਂ ਵੀ ਲਾਮ ਦੀ ਸਮਾਪਤੀ ਹੋਏਗੀ, ਆਪ ਜੀ ਨੇ ਬੜੇ ਪਿਆਰ ਦੇ ਨਾਲ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਣਾ ਹੈ ਅਤੇ ਮੇਰੇ ਸੱਜੇ ਹੱਥ ਆਹਿਸਤਾ ਆਹਿਸਤਾ ਪਰਿਕਰਮਾ ਕਰਕੇ ਫਿਰ ਮੱਥਾ ਟੇਕ ਕੇ ਆਪਣੇ ਅਸਥਾਨ 'ਤੇ ਬੈਠ ਜਾਣਾ ਹੈ। ਚਾਰੇ ਲਾਵਾਂ ਦੇ ਪਾਠ ਵਿੱਚ ਹਰ ਵਾਰ ਆਪ ਜੀ ਨੇ ਮੱਥਾ ਟੇਕ ਕੇ ਉੱਠਣਾ ਹੈ, ਪਰਿਕਰਮਾ ਕਰਨੀ ਹੈ, ਫਿਰ ਮੱਥਾ ਟੇਕ ਕੇ ਹੀ

ਅਗਲੀ ਲਾਮ ਸੁਣਨ ਵਾਸਤੇ ਆਪ ਜੀ ਨੇ ਬੈਠ ਜਾਣਾ ਹੈ। ਨਾਲ ਨਾਲ ਗੁਰੂ ਕੇ ਰਾਗੀ ਲਾਵਾਂ ਦਾ ਕੀਰਤਨ ਵੀ ਕਰਨਗੇ, ਸੰਗਤ ਨੇ ਵੀ ਇਸੇ ਤਰ੍ਹਾਂ ਪਿਆਰ ਨਾਲ ਬੈਠ ਕੇ ਆਨੰਦ ਮਾਨਣਾ ਹੈ ਜੀ। ਆਓ ਆਪਾਂ ਗੁਰੂ ਆਗਿਆ ਲੈ ਕਰਕੇ ਪ੍ਰਾਰੰਭ ਕਰੀਏ ਜੀ।

આવમૃત પ્યારી સાથી સતપુરાણ રહેમત બક્ષિશ કીતી હૈ સતગુરુ અપને સુની અરદાસ કાર્જ આયા સગલા રાસ આપ જી દા એ બચ્ચા ભાઈ સાહેબ ભાઈ પ્રીતમ સિંહજી જિના દે શુભ અલંકાર દે વિચ આપ જે સારે હી હાજરી ભર કે બચ્ચે નું અસીસ દે રહે હન ઓથે હી ਸਤਿਕਾਰਯੋਗ ਭਾਈ ਸਾਹਿਬ ਭਾਈ ਅਰੁਣ ਸਿੰਘ ਜੀ ਭਾਈ ਸਾਹਿਬ ਭਾਈ ਸਤਿੰਦਰ ਸਿੰਘ ਜੀ ਉਹ ਪਰਿਵਾਰ ਸ੍ਰੀ ਹਜ਼ੂਰ ਸਾਹਿਬ ਜੀ ਦੀ ਧਰਤੀ ਦੇ ਬਹਿ ਕੇ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਕਰ ਰਿਹਾ ਹੈ ਕਿਉਂ ਕਿਉਂਕਿ ਆਪ ਜੀ ਨੇ ਬੱਚੇ ਨੂੰ ਇੰਨਾ ਪਿਆਰ ਦੇ ਕੇ ਇਸ ਮੰਜ਼ਿਲ 'ਤੇ ਪਹੁੰਚਾਇਆ ਹੈ ਸੋ ਆਓ ਅਗਲਾ ਸ਼ਬਦ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੀ ਹਰ ਪਾਇਆ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਹਰ ਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ

ਸਿਪਾਹੀ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ

ਜੁਗੋ ਜੁਗਾ ਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਧੰਨਵਾਦ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਥੱਲੇ ਇਹ ਆਨੰਦ ਕਾਰਜ ਦਾ ਸਮਾਗਮ ਨਿਰਵਿਘਨਤਾ ਨਾਲ ਹੋਇਆ। ਹੁਣ ਮੈਂ ਬੇਨਤੀ ਕਰਦਾ ਗਿਆਨੀ ਨਵਨੀਤ ਸਿੰਘ ਜੀ ਨੂੰ ਕਿ ਉਹ ਦੋਨੋਂ ਬੱਚਾ ਬੱਚੀ ਨੂੰ ਸਰੋਪਾ ਪਾਉਣ, ਜਿਹੜੇ ਕਿ ਸਾਡੇ ਗੁਰਦੁਆਰੇ ਦੀ ਇੱਕ ਮਰਿਆਦਾ ਹੈ।

0: ਸਾਰੀਆਂ ਹੀ ਸੰਗਤਾਂ ਨੂੰ ਦਾਸ ਵੱਲੋਂ ਅਤੇ ਸਮੁੱਚੀ ਸੇਵਾਦਾਰ ਟੀਮ ਵੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸਰਦਾਰ ਰਵਿੰਦਰ ਸਿੰਘ ਵੱਲੋਂ, ਸਰਦਾਰ ਹਰਮਿੰਦਰ ਸਿੰਘ ਵੱਲੋਂ ਧੰਨਵਾਦ ਹੈ। ਆਪ ਜੀ ਨੇ ਇਸ ਸਮਾਗਮ ਦੇ ਵਿੱਚ ਆਪਣੀ ਹਾਜ਼ਰੀ ਲਾਈ। ਬੇਨਤੀ ਹੈ ਕੁਛ ਸ਼ਬਦ ਮੈਂ ਆਪਣੇ ਪ੍ਰੀਤਮ ਸਿੰਘ ਬਾਰੇ, ਅਸੀਂ ਪ੍ਰੀਤਮ ਸਿੰਘ ਨਹੀਂ ਬੁਲਾਉਂਦੇ, ਇਹਨੂੰ ਟਿੰਕੂ ਬੁਲਾਉਂਦੇ ਹਾਂ, ਟਿੰਕੂ ਬਾਰੇ ਕੁਛ ਸ਼ਬਦ ਬੀਬੀ ਫੈਂਸੀ ਕੌਰ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਟਿੰਕੂ ਕੌਣ ਆ। 2014 ਸਾਡੀ ਜ਼ਿੰਦਗੀ ਵਿੱਚ ਟਿੰਕੂ ਆਇਆ, ਇਸ ਗੁਰਦੁਆਰੇ ਦਾ ਮੁੱਖ ਸੇਵਾਦਾਰ ਬਣ ਗਿਆ। ਗੁਰਦੁਆਰੇ ਦਾ ਕੋਈ ਵੀ ਪ੍ਰੋਗਰਾਮ ਹੋਵੇ, ਭਾਵੇਂ ਉਹ ਗੁਰਮਤਿ ਕੈਂਪ ਹੋਵੇ, ਭਾਵੇਂ ਹੋਲਾ ਮਹੱਲਾ ਹੋਵੇ, ਭਾਵੇਂ ਆਨੰਦ ਕਾਰਜ ਦੀ ਕਲਾਸ ਹੋਵੇ, ਭਾਵੇਂ ਦੀਵਾਲੀ ਹੋਵੇ, ਚੰਦਬੰਦੀ ਛੋੜ ਦਿਵਸ ਹੋਵੇ, ਸਿੱਖ ਹੈਰੀਟੇਜ ਨਾਈਟ ਹੋਵੇ, ਕੁਛ ਵੀ ਪ੍ਰੋਗਰਾਮ ਹੁੰਦਾ ਹੈ, ਤੁਹਾਨੂੰ ਇੱਕ ਸ਼ਖਸੀਅਤ ਹਮੇਸ਼ਾ ਉੱਥੇ ਦਿਖੇਗੀ, ਉਹ ਹੈ ਟਿੰਕੂ ਪ੍ਰੀਤਮ ਸਿੰਘ। ਹਰ ਪ੍ਰੋਗਰਾਮ ਦੇ ਵਿੱਚ ਇਹ ਆਪਣੀ ਹਾਜ਼ਰੀ ਲਗਾਉਂਦਾ, ਗੁਰੂ ਸਾਹਿਬ ਜੀ ਦੇ ਉੱਤੇ ਅਪਾਰ ਕਿਰਪਾ ਹੈ ਕਿਉਂਕਿ ਇਹ ਉਸ ਧਰਤੀ ਤੋਂ ਆਇਆ ਨੰਦੇੜ ਸਾਹਿਬ ਦੀ, ਹਜ਼ੂਰ ਸਾਹਿਬ ਦੀ ਧਰਤੀ ਤੋਂ, ਜਿੱਥੇ ਸੇਵਾ ਇਹਦੇ ਅੰਦਰ ਕੁੱਟ ਕੁੱਟ ਕੇ ਭਰੀ ਹੋਈ ਹੈ, ਇਹਦੇ ਪਰਿਵਾਰ ਵੱਲੋਂ, ਇਹਦੇ ਜਿੱਥੋਂ 'ਚ ਆਇਆ ਹੈਗਾ। ਬਹੁਤ ਜ਼ਿਆਦਾ ਤਗੜਾ ਸੇਵਾਦਾਰ, ਸਾਡਾ ਮੁੱਖ ਸੇਵਾਦਾਰ ਹੈ ਇਸ ਗੁਰੂਘਰ ਦਾ। ਸਿਰਫ ਗੁਰਦੁਆਰੇ ਸੇਵਾ ਨਹੀਂ, ਤੁਸੀਂ ਦੇਖੋ ਕਿ ਇਸ ਵੇਲੇ 3/4 ਟੈਸਟਮਨੀ ਹੈ ਟਿੰਕੂ ਲਈ, ਪ੍ਰੀਤਮ ਸਿੰਘ ਲਈ, ਕਿ 3/4 ਆਫ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਇਹਦੇ ਆਨੰਦ ਕਾਰਜ ਦੇ ਵਿੱਚ ਬੈਠੀ ਆ ਕੇ ਉਹਨਾਂ ਨੇ ਆਪਣੀ ਹਾਜ਼ਰੀ ਲਾਈ ਹੈ। ਆਲੇ ਦੁਆਲੇ ਅਸੀਂ ਦੇਖੀਏ ਤਾਂ ਗੁਰਦੁਆਰੇ ਦੇ ਸਾਰੇ ਮੁੱਖ ਸੇਵਾਦਾਰ ਜਿਹੜੇ ਹੈ ਉਹ ਅੱਜ ਇਹਦੇ ਆਨੰਦ ਕਾਰਜ ਦੇ ਵਿੱਚ ਆਪਣੀ ਹਾਜ਼ਰੀ ਲਾਉਣ ਆਏ ਹੈ। ਮੈਂ ਕਿਉਂ ਦੱਸ ਰਿਹਾ ਬੇਟਾ ਜੀ ਆਪ ਜੀ ਨੂੰ ਇਹ ਗੱਲ, ਕਿਉਂਕਿ ਗੁਰਦੁਆਰੇ ਦੇ ਸਾਰੇ ਪ੍ਰੋਗਰਾਮ ਦੇ ਵਿੱਚ ਇਹਦੀ ਹਾਜ਼ਰੀ ਲਾਉਣੀ ਬਹੁਤ ਜ਼ਰੂਰੀ ਹੈ। ਸੋ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਵੀ ਤੁਸੀਂ, ਪਹਿਲਾਂ ਸਿਰਫ ਇਕੱਲਾ ਆਉਂਦਾ ਸੀ, ਹੁਣ ਤੁਸੀਂ ਦੋਨਾਂ ਨੇ ਆਉਣਾ ਗੁਰਦੁਆਰੇ ਸੇਵਾ ਕਰਨ। ਸੋ ਇਹ ਪ੍ਰੋਮਿਸ ਤੁਸੀਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅੱਗੇ ਕਰਕੇ ਜਾਣਾ ਕਿ ਟਿੰਕੂ ਤਾਂ ਆਏਗਾ ਹੀ ਆਏਗਾ, ਨਾਲੇ ਫੈਂਸੀ ਕੌਰ ਵੀ ਆਇਆ ਕਰੇਗੀ ਹੁਣ। ਸੋ ਇੰਨੀਆਂ ਮੈਂ ਆਪ ਜੀ ਨਾਲ ਗੱਲ ਕਰਨੀ ਸੀਗੀ। ਉਸ ਤੋਂ ਇਲਾਵਾ ਮੈਂ ਇੱਕ ਜੇ ਟੀਚਿੰਗ ਆਪਣੇ ਵੱਲੋਂ ਦੇ ਸਕਦਾ, ਅਸੀਂ ਆਪਣੀ ਆਨੰਦ ਕਾਲਜ ਕਲਾਸ ਦੇ ਵਿੱਚ ਵੀ ਦੱਸੀਦਾ ਕਿ ਤੁਹਾਡੀ ਜ਼ਿੰਦਗੀ ਵਿੱਚ ਉਤਾਰ ਚੜਾਅ ਬਹੁਤ ਆਉਣਗੇ, ਖੁਸ਼ੀਆਂ ਵੀ ਆਉਣਗੀ। ਉਸ ਟਾਈਮ ਵੀ ਅਸੀਂ ਗੁਰੂ ਸਾਹਿਬ ਦਾ ਉਹ ਆਸਰਾ ਲੈਣਾ, ਗੁਰੂ ਸਾਹਿਬ ਦਾ ਧੰਨਵਾਦ ਕਰਨ ਗੁਰਦੁਆਰੇ ਆਉਣਾ, ਅਤੇ ਦੁੱਖ ਦੇ ਸਮੇਂ ਵੀ ਅਸੀਂ ਗੁਰਦੁਆਰੇ ਗੁਰੂ ਸਾਹਿਬ ਦੇ ਕੋਲ ਹੀ ਆਉਣਾ, ਕਿਉਂਕਿ ਸਾਡੇ ਅਸਲੀ ਮਾਤਾ ਪਿਤਾ ਗੁਰੂ ਸਾਹਿਬ ਹੀ ਹੈਗੇ, ਇਹਨਾਂ ਨੇ ਹੀ ਸਾਨੂੰ ਰਾਹ ਵਿਖਾਉਣਾ ਆ। ਸੋ ਇੰਨੀਆਂ ਹੀ ਆਪ ਜੀ ਦੇ ਨਾਲ ਗੱਲਬਾਤ ਕਰਕੇ ਮੈਂ ਹੁਣ ਆਪ ਜੀ ਨੇ ਫਤਿਹ ਦੀ ਸਾਂਝ ਪਾਉਂਦਾ। ਮੈਂ ਸੁਖਦੇਵ ਸਿੰਘ ਬੈਨੀਵਾਲ ਜੀ ਨੂੰ ਕਹੂੰਗਾ ਕਿ ਉਹ ਵੀ ਆ ਕੇ ਦੋ ਸ਼ਬਦ ਕਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਹੀ ਖੁਸ਼ੀ ਦੇ ਮੌਕੇ ਦੇ ਉੱਤੇ ਗੁਰੂ ਚਰਨਾਂ ਦੇ ਵਿੱਚ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਗੁਰੂ ਮਹਾਰਾਜ ਜੀ ਦੀ ਨਦਰ ਹੋਈ ਹੈ ਅਤੇ ਇਹ ਬਹੁਤ ਹੀ ਸੁਭਾਗਾ ਭਰਿਆ ਮੌਕਾ ਆਇਆ ਹੈ ਜਿਸ ਦੇ ਵਿੱਚ ਸਾਡੇ ਗੁਰੂ ਘਰ ਦੇ ਜੋ ਇੱਕ ਮੈਂ ਕਹਿੰਦਾ ਮੁੱਖ ਸੇਵਾਦਾਰਾਂ ਦੇ ਵਿੱਚੋਂ ਹੈ, ਪ੍ਰੀਤਮ ਸਿੰਘ ਜੀ ਸਪੁੱਤਰ ਸਰਦਾਰ ਜਸਵੰਤ ਸਿੰਘ ਅਤੇ ਬੀਬੀ ਸੰਤ ਕੌਰ ਜੀ ਦਾ ਸ਼ੁਭ ਆਨੰਦ ਕਾਰਜ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਹੋਇਆ ਹੈ, ਫੈਂਸੀ ਕੌਰ ਦੇ ਨਾਲ ਜੋ ਕਿ ਸਪੁੱਤਰੀ ਹੈ, ਸਰਦਾਰ ਤਰਲੋਚਨ ਸਿੰਘ ਅਤੇ ਕਮਲਜੀਤ ਕੌਰ। ਮਹਾਰਾਜ ਕਿਰਪਾ ਕਰਨ ਇਹਨਾਂ ਨੂੰ ਬਹੁਤ ਹੀ ਖੁਸ਼ੀਆਂ ਭਰਿਆ ਜੀਵਨ ਬਖਸ਼ਣ। ਵੈਸੇ ਤੇ ਆਪਣੇ ਅਰਨ ਸਿੰਘ ਹੋਣਾਂ ਨੇ ਜਿਹੜੀਆਂ ਮੈਂ ਗੱਲਾਂ ਕਹਿਣੀਆਂ ਸੀ ਆਲਰੇਡੀ ਕਹਿਤੀਆਂ, ਉਹ ਕਹਿੰਦੇ ਸੀ ਵੀ ਮੈਂ ਮੁੰਡੇ ਵੱਲੋਂ ਬੋਲਣਾ, ਪਰ ਉਹਨਾਂ ਨੇ ਜੋ ਵੀ ਇੱਥੋਂ ਦੇ ਸੇਵਾਦਾਰਾਂ ਵੱਲੋਂ ਇਹ ਜੋ ਮੈਂ ਗੱਲ ਕਹਿਣੀ ਸੀਗੀ ਵੀ ਉਹ ਇੱਕ ਕੋਰ ਸੇਵਾਦਾਰੀ ਦੀ ਟੀਮ ਦੇ ਵਿੱਚੋਂ ਹੈ, ਤਾਂ ਹੀ ਉਹ ਕਰਕੇ ਹੀ ਸਾਰੀ ਇੱਥੇ ਕਮੇਟੀ ਅਤੇ ਸੇਵਾਦਾਰ ਪਹੁੰਚੇ ਹਨ। ਅਤੇ ਗੁਰੂ ਮਹਾਰਾਜ ਕਿਰਪਾ ਕਰਨ ਇਹਨਾਂ ਨੂੰ ਹੋਰ ਸੇਵਾ ਕਰਨ ਦਾ ਬਲ ਬਖਸ਼ਣ, ਅਤੇ ਨਾਲ ਦੀ ਨਾਲ ਹੁਣ ਇਹਨਾਂ ਦਾ ਜੋ ਸਾਥੀ ਹਨ ਬੀਬੀ ਫੈਂਸੀ ਕੌਰ ਜੀ, ਉਹਨਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਸਾਡੀ ਟੀਮ ਦੇ ਇੱਕ ਕੋਰ ਮੈਂਬਰ ਬਣ ਚੁੱਕੇ ਹੋ। ਸੋ ਜਿਹੜੀਆਂ ਵੀ ਸੇਵਾਵਾਂ ਦੇ ਵਿੱਚ ਉਹ ਆਉਂਦੇ ਹਨ ਤੁਸੀਂ ਜ਼ਰੂਰ ਆਉਣਾ। ਸੋ ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ, ਇੱਥੋਂ ਦੀ ਸੰਗਤ ਵੱਲੋਂ, ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਵੱਲੋਂ, ਸਾਰੇ ਸੇਵਾਦਾਰਾਂ ਵੱਲੋਂ ਤੇ ਤੁਹਾਨੂੰ ਇਸ ਸ਼ੁਭ ਆਨੰਦ ਕਾਰਜ ਤੇ ਫਿਰ ਸਾਰੇ ਹੀ ਪਰਿਵਾਰਾਂ ਨੂੰ ਦੋਵੇਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ। ਬੀਬੀ ਸਰਬਜੀਤ ਕੌਰ ਜੀ ਚੀਮਾ ਹੁਣੀ ਵੀ ਬੱਚੀ ਵੱਲੋਂ ਆਏ ਹਨ, ਉਹਨਾਂ ਨੇ ਵੀ ਸੰਗਤਾਂ ਦੇ ਨਾਲ ਸੰਬੋਧਨ ਹੋਣਾ ਹੈ। ਬੀਬੀ ਸਰਬਜੀਤ ਕੌਰ ਚੀਮਾ ਉਹਨਾਂ ਨੂੰ ਕਹਿੰਦੇ ਹਾਂ ਵੀ ਉਹਨਾਂ ਨੂੰ ਵਧਾਈਆਂ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਪਿਆਰੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਸਾਰੇ ਜਾਣੇ ਪ੍ਰੀਤਮ ਸਿੰਘ ਦਾ ਅਤੇ ਫੈਂਸੀ ਕੌਰ ਦਾ ਪਰਿਵਾਰ ਬਣ ਕੇ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ ਹਾਂ, ਇਹਨਾਂ ਨੂੰ ਪਿਆਰ ਦੇਣ ਆਏ ਹਾਂ। ਪ੍ਰੀਤਮ ਸਿੰਘ ਨੂੰ ਮੈਨੂੰ ਪਿਛਲੇ ਡੇਢ ਦੋ ਸਾਲ ਤੋਂ ਜਾਣਨ ਦਾ ਮੌਕਾ ਮਿਲਿਆ ਅਤੇ ਤੁਸੀਂ ਪਹਿਲਾਂ ਵੀ ਸੁਣ ਹੀ ਲਿਆ ਕਿ ਉਹਨੂੰ ਗੁਰੂ ਮਹਾਰਾਜ ਸਾਹਿਬ ਦੀ ਬੜੀ ਕਿਰਪਾ ਹੈ ਕਿ ਬਹੁਤ ਹੀ ਸੇਵਾ ਤਨ ਦੇ ਮਨ ਦੇ ਧਨ ਦੇ ਨਾਲ ਕਰਦਾ ਗੁਰਦੁਆਰਾ ਸਾਹਿਬ। ਅਤੇ ਇਸ ਤਰ੍ਹਾਂ ਜਿਹੜਾ ਦੂਸਰਾ ਪਰਿਵਾਰ ਹੈ ਫੈਂਸੀ ਕੌਰ ਦਾ, ਉਹ ਫਰੀਮੌਂਟ ਤੋਂ ਨੇਗੇ ਅਤੇ ਅਸੀਂ ਵੀ ਉਸ ਪਰਿਵਾਰ ਨੂੰ ਬੜੇ ਲੰਮੇ ਸਮੇਂ ਤੋਂ ਜਾਣਦੇ ਹਾਂ। ਭੈਣ ਜੀ ਡਾਕਟਰ ਜਸਵਿੰਦਰ ਕੌਰ ਅਤੇ ਸਰਦਾਰ ਗੁਰਮੁਖ ਸਿੰਘ ਜਿਨ੍ਹਾਂ ਨੇ ਮਾਤਾ ਪਿਤਾ ਬਣ ਕੇ ਫੈਂਸੀ ਦਾ ਸਾਰਾ ਕਾਰਜ ਜਿਹੜਾ ਇਹ ਕੀਤਾ ਹੈ, ਉਹ ਵੀ ਪੁਰਾਣੇ ਲੰਬੇ ਸਮੇਂ ਤੋਂ ਫਰੀਮੌਂਟ ਦੇ ਵਿੱਚ ਸੇਵਾ ਕਰਦੇ ਨੇ ਅਤੇ ਬੜੇ ਹੀ ਸੂਝਵਾਨ ਪਿਆਰ ਭਰੇ ਅਤੇ ਸਾਰੇ ਹਮੇਸ਼ਾ ਜਿਹੜੀ ਇਹਨੂੰ ਫੈਂਸੀ ਨੂੰ ਵੀ ਜਿਹੜੀ ਸਿੱਖਿਆ ਦਿੱਤੀ ਹੈ ਗੁਰੂ ਦੇ ਨਾਲ ਜੁੜਨ ਦੀ ਦਿੱਤੀ ਆ। ਅਤੇ ਫੈਂਸੀ ਵੀ ਮਹਾਰਾਜ ਸਾਹਿਬ ਦੀ ਉੱਤੇ ਵੀ ਬੜੀ ਕਿਰਪਾ ਹੈ ਕਿ ਜਦੋਂ ਕੰਮ ਦਾ ਟਾਈਮ ਨਾ ਹੋਵੇ, ਬੜੀ ਪੜ੍ਹੀ ਲਿਖੀ ਆ, ਬੜੀ ਚੰਗੀ ਪੋਜੀਸ਼ਨ ਹੈ, ਸਾਰਾ ਕੁਛ ਹੈ, ਤਾਂ ਹਮੇਸ਼ਾ ਜਿਹੜਾ ਦਰਬਾਰ ਸਾਹਿਬ ਤੋਂ ਕੀਰਤਨ ਦੇ ਨਾਲ ਜੁੜੀ ਰਹਿੰਦੀ ਆ। ਸੋ ਮੈਨੂੰ ਇਹਨੂੰ ਜਦੋਂ ਵੀ ਵਿਚਰਨ ਦਾ ਮੌਕਾ ਮਿਲਿਆ, ਮੈਂ ਸਮਝਦੀ ਹਾਂ ਮਹਾਰਾਜ ਸਾਹਿਬ ਨੇ ਬਹੁਤ ਹੀ ਜਿਹੜੀ ਇਹ ਕਿਰਪਾ ਕਰਕੇ ਆਪ ਇਹ ਵਧੀਆ ਜੋੜੀ ਬਣਾਈ ਹੈਗੀ ਆ ਅਤੇ ਇਸ ਤਰ੍ਹਾਂ ਹੀ ਇਹ ਕੌਮ ਦੀ ਜਿਹੜੀ ਸੇਵਾ ਕਰਦੇ ਰਹਿਣ ਹੋਰ ਹੁਣ ਇਕੱਠੇ ਹੋ ਕੇ। ਅਤੇ ਅਸੀਂ ਜਦੋਂ ਗੱਲ ਚੱਲਦੀ ਸੀਗੀ ਅਤੇ ਕੋਸ਼ਿਸ਼ ਕਰਦੇ ਸੀ ਕਿ ਆਨੰਦ ਕਾਰਜ ਫਰੀਮੌਂਟ ਸਾਹਿਬ ਹੋਣ ਅਤੇ ਉੱਥੇ ਆਉਣ ਕੁੜੀ ਵਾਲਿਆਂ ਦੇ, ਪਰ ਪ੍ਰੀਤਮ ਸਿੰਘ ਨੇ ਕਿਹਾ ਨਹੀਂ, ਸੈਨੋਜ਼ੇ ਕਰਨੇ ਹੈਗੇ ਆ। ਚਲੋ ਮਹਾਰਾਜ ਸਾਹਿਬ ਨੇ ਜਿੱਥੇ ਵੀ ਇਹ ਸੰਯੋਗ ਲਿਖੇ ਆ ਤਾਂ ਬਹੁਤ ਵਧੀਆ ਗੱਲ ਆ, ਇੱਥੇ ਹੀ ਇਹ ਟਿਕਣਗੇ। ਮਹਾਰਾਜ ਸਾਹਿਬ ਨੇ ਇੱਥੇ ਇਹਨਾਂ ਡਿਊਟੀ ਲਾਈ ਆ। ਬਾਕੀ ਹੈਗਾ ਆਪਣੀ ਸਾਰਿਆਂ ਦੀ ਹੀ, ਇਸ ਮੁਲਕ ਤੇ ਇਸ ਧਰਤੀ ਤੇ ਆ ਕੇ ਸਾਡੀ ਵੀ, ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ, ਉਹਦੇ ਨਾਮ ਲੇਵਾਂ ਹਾਂ। ਜਿੱਥੇ ਜਿੱਥੇ ਸਾਡੀ ਡਿਊਟੀ ਲੱਗੀ ਹੈ ਕੌਮ ਦੀ ਚੜ੍ਹਦੀ ਕਲਾ ਦੇ ਲਈ, ਆਪਣੇ ਭੈਣ ਭਾਈਆਂ ਦੀ ਮਦਦ ਕਰਨ ਦੇ ਲਈ, ਗੁਰੂ ਘਰ ਦੇ ਵਿੱਚ ਸੇਵਾ ਲਈ, ਜਿੱਥੇ ਵੀ ਸਾਡੀ ਡਿਊਟੀ ਲੱਗੀ ਹੈ ਪੰਜਾਬੀ ਭਾਸ਼ਾ ਦੀ ਸੇਵਾ ਲਈ, ਗੁਰੂ ਦੇ ਕੀਰਤਨ ਦੀ ਸੇਵਾ ਲਈ, ਬਾਣੀ ਪੜ੍ਹਨ ਦੇ ਲਈ, ਲੰਗਰਾਂ ਦੀ ਸੇਵਾ ਲਈ, ਜਿੱਥੇ ਜਿੱਥੇ ਵੀ ਸਾਡੀ ਸੇਵਾ ਲੱਗੀ ਆ, ਅਸੀਂ ਵੱਧ ਚੜ੍ਹ ਕੇ ਸੇਵਾ ਕਰੀਏ ਕੌਮ ਦੀ। ਗੁਰੂ ਮਹਾਰਾਜ ਸਾਹਿਬ ਸਾਡੇ ਤੇ ਹਮੇਸ਼ਾ ਹਮੇਸ਼ਾ ਅਪਾਰ ਕਿਰਪਾ ਕਰਦੇ ਹਨ। ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਜੀ ਜਿਹੜੀ ਸ਼ਗਨ ਵਗੈਰਾ ਆਪਾਂ ਕਰਨਾ ਹੈਗਾ ਸਾਰਾ, ਉਹ ਉੱਧਰਲੇ ਪਾਸੇ ਹੀ ਹੋਊਗਾ ਅਤੇ ਲੰਗਰ ਹਾਲ ਦੇ ਵਿੱਚ ਉੱਥੇ ਪ੍ਰਬੰਧ ਕੀਤਾ ਗਿਆ। ਇਸ ਤੋਂ ਬਾਅਦ ਦੀਵਾਨ ਦੀ ਸਮਾਪਤੀ ਹੈ ਅਤੇ ਸਾਰੀਆਂ ਸੰਗਤਾਂ ਨੇ ਲੰਗਰ ਪ੍ਰਸ਼ਾਦਾ ਪਾਣੀ ਛੱਕ ਕੇ ਜ਼ਰੂਰ ਜਾਣਾ ਜੀ। ਆਈਆਂ ਸੰਗਤਾਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਈਆ।

ਇੱਥੇ ਖੱਪ ਪੈਂਦੇ ਦਾ ਇੱਥੇ ਲੈ ਲੈ ਮੁੱਕਰ ਇੱਥੇ ਮੂਰਖ ਖਾਈ ਦਾ ਇੱਥੇ ਅੰਗੂਰ ਤੂੰ ਕਰਦਾ ਇੱਥੇ ਦਾ ਤਰੀਕਾ ਮੰਦ ਖਲਾਸੀ ਭਾਣਾ ਹੋਰ ਆਸਣ

बोल बिगा लिखे चले गवारा गवारा सोदर तेरा सो करके सर्व सम

अच्छा हसी नाई है पीरो

ਕਿੱਥੇ ਕਿੱਧਰ ਸੰਤੋਂਗ ਕਿੱਤੀਆਂ ਬਾਣੀ ਕਿੱਤੀਆਂ ਬਾਣੀ ਕਿੱਤੇ ਪਾਸ ਸੁਰਿੰਦਰ ਕਿੱਤੀਆਂ ਸੁਣੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚਨ।

ਮਨ ਉਦਤ ਹੈ ਕਰੀਏ ਸੁਰਾਸ ਦਾ ਕਿਸੋਤ

ਤੇਰੇ ਬਿਨ ਗੁਰ ਕੀਰਤਨ ਬਸ ਆਸਤਾਨੀ ਬ੍ਰਹਮਾ ਸਤਿ

ਸਾਲਾਂ ਦੀ ਸਾਲਾ ਹੈ ਨਦੀਆਂ ਬਾਹਰ ਪਾਸੋਂ ਮਨਾ ਜਾਣ।

ਗਾਵਣ ਜਦੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਣ ਪੰਡਿਤ ਪਰਮ ਲਖੀ ਸੰਤੋਖ।

0: ਕਿੱਥੇ ਕਿੱਥੇ ਰੱਖਣ ਤੂੰ ਹੁੰਦਾ
1: ਕਿੱਥੀਆਂ ਬਾਣੀ ਕਿੱਥੀਆਂ ਬਾਣੀ ਕਿੱਥੇ ਪਾਸ ਰਹਿੰਦਾ
0: ਕਿੱਥੀਆਂ ਸੁਣਦੀ ਨਾਨਕ ਅੰਤ

ਸਭੁਰ ਤੇਰੇ ਸਦਾਈ ਕੋਇ ਬਿਨ ਗੁਰ ਕੀਤੇ ਪਤ ਹੋਏ ਸਵਸ ਆਸਾਣੀ ਬ੍ਰਹਮਾ ਸਤਿ ਸੁਹਾਨ ਕਰ।

0: ਕਿੱਥੇ ਕਿੱਥੇ ਸੰਤਨ ਹੁੰਦ
1: ਕਿੱਥੀਆਂ ਪਾਣੀ ਕਿੱਥੀਆਂ ਪਾਣੀ ਕਿੱਥੇ ਪਾਸ
0: ਕਿੱਥੀਆਂ ਸੁੱਤੀ ਨਾਨਕ ਅੰਤ ਨਾ ਅੰਤ।

ਸਤਿਗੁਰ ਤੇਰੇ ਬਣਾਈ ਬਿਨ ਗੁਰਜੀ ਹੋਏ ਬਸ ਆਸਾਈ ਬ੍ਰਹਮਾ ਸਤਿ ਸੁਹਾਣ ਕਰਮ

ਸੁਮਿਤ ਧਰਤੀ ਥਾਪ ਕੀ ਧਰਮ ਸਾਧ ਜਿਸ ਵਿੱਚ ਗਲਕੇ ਰੰਗ ਗਲਕੇ ਨਾਮ ਨੇ ਸੰ ਕਰਮੀ ਕਰਮੀ ਹੋਏ ਵਿਚਾਰ ਕਿਆ ਅਬ ਇੱਥੇ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸੋਵੇ ਨੇ ਕੱਚ ਖਾਈ ਉੱਥੇ ਪਾਏ ਨਾਨਕ ਪੈਰ ਕਰਮ ਖੰਡ ਕਾ ਇਹੋ ਗਿਆਨ ਖੰਡ ਕਾ

नानक अंत न अंत ज्ञान अंत में ज्ञान प्रचंड।

Mat, mat.

0: muy pechina, mi muchacha.
1: De corrido. Se va a ir la foto.

0: നമുക്ക് മേഖല
1: ചുവരല്ല പറഞ്ഞിരിക്കുന്നു.

0: ਸਾਊਂਡ ਬੰਦ ਹੀ ਕਰ ਦੋ ਭਾਜੀ, ਹਾਂਜੀ ਇੱਥੇ ਰੱਖ ਲੈਂਦੇ,
1: ਇੱਥੇ ਰੱਖ ਲੈਣੇ ਆਪਾਂ, ਇੱਥੇ ਦੇ ਦੋ ਫੋਨ
0: ਬਹਿਜੋ ਬਹਿਜੋ ਭਾਜੀ, ਰਾਈਟ ਮੋਸਟ ਰੈਡ ਬਟਨ
1: ਇਹਨੂੰ
0: ਬੰਦ ਕਰ ਦੋ ਬਸ, ਚੱਲ ਰਿਹਾ ਜਾਂ ਲੈਫਟ ਮੋਸਟ ਡਾਊਨ ਕਰ ਦਿਓ।

निर्भउ निर्वै अकाल मूरत अजूनी सैदम गुर प्रसाद। जब आज सच जुगा

ஆசைப்பட்டு

Up.

first.

ఎక్కడ మనం

ras da ki sote

अजुनी सैगम गुर प्रसाद।